ਪੰਜਾਬੀ ਸਿਰਫ ਪਾਕਿਸਤਾਨ ਤੱਕ ਮਹਿਦੂਦ ਨਹੀਂ ਬਲਕਿ ਇੰਡੀਆ ਦੇ ਜਿਹੜਾ ਪੰਜਾਬ ਹੈ ਜੀ ਉਹਦੇ ਅੰਦਰ ਵੀ ਬਹੁਤ ਜ਼ਿਆਦਾ ਪੰਜਾਬੀ ਲੋਕ ਪਾਏ ਜਾਂਦੇ ਨੇ। ਮੇਰੇ ਖਿਆਲ ਨਾਲ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਉਹ ਡੈਫੀਨੇਟਲੀ ਲਹਿੰਦੇ ਪੰਜਾਬ ਤੋਂ ਬਹੁਤ ਵੱਡਾ ਹੈ ਔਰ ਉਹਦੇ ਅੰਦਰ ਬਹੁਤ ਸਾਰੀਆਂ ਪੰਜਾਬੀ ਦੀਆਂ ਅੱਗੋਂ ਇਕਸਾਮ ਵੀ ਹਨ, ਬਹੁਤ ਸਾਰੀ ਫਾਰਮਸ ਵੀ ਹਨ ਪੰਜਾਬੀ ਦੀਆਂ ਕਿ ਪੰਜਾਬੀ ਉੱਥੇ ਅਲੱਗ ਅਲੱਗ ਕਿਸਮ 'ਚ ਬੋਲੀ ਜਾਂਦੀ ਹੈ। ਡੈਫੀਨੇਟਲੀ ਅੱਗੇ ਜਾ ਕੇ ਅਸੀਂ ਇਹਦੇ 'ਤੇ ਗੱਲ ਕਰਾਂਗੇ ਕਿ ਪੰਜਾਬੀ ਦੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਇਕਸਾਮਾਂ ਨੇ ਉਹ ਪਾਈ ਜਾਂਦੀਆਂ ਹਨ। ਉਸ ਤੋਂ ਇਲਾਵਾ ਜੀ ਹਮ ਬਾਤ ਕਰ ਰਹੇ ਥੇ ਪਹਿਲੇ ਕਿ ਆਪਕੇ ਘਰ ਕੇ ਅੰਦਰ ਪੰਜਾਬੀ ਬੋਲੀ ਜਾਤੀ ਹੈ ਜਾਂ ਨਹੀਂ, ਅਗਰ ਬੋਲੀ ਜਾਤੀ ਹੈ ਤੋ ਕਿਤਨੇ ਪਰਸੈਂਟ ਬੋਲੀ ਜਾਤੀ ਹੈ, ਕਿਉਂਕਿ ਅਬ ਜੋ ਹੈ ਉਹ ਪੰਜਾਬੀ ਪ੍ਰੋਪਰ ਬੋਲੀ ਨਹੀਂ ਜਾਤੀ ਬਲਕਿ ਇਹ ਪਰਸੈਂਟੇਜ ਕੇ ਉੱਪਰ ਹੀ ਹਮ ਡਿਸਕਸ ਕਰੇਂਗੇ ਕਿ ਜੀ ਕਿਤਨੇ ਪਰਸੈਂਟ ਬੋਲੀ ਜਾਤੀ ਹੈ। ਔਰ ਅਗਰ ਮੈਂ ਪੰਜਾਬੀ ਕੀ ਬਾਤ ਕਰੂੰ ਕਿ ਹਮ ਪੰਜਾਬੀ ਕੇ ਉੱਪਰ ਆਜ ਕਾ ਸ਼ੋਅ ਅਗਰ ਲੇਕਰ ਚਲੇ ਤੋ ਡੈਫੀਨੇਟਲੀ ਸ਼ੋਅ ਕਾ ਟਾਈਮ ਇਤਨਾ ਜ਼ਿਆਦਾ ਨਹੀਂ, ਜੋ ਪੰਜਾਬੀ ਹੈ ਇਸਕੇ ਉੱਪਰ ਅਗਰ ਹਮ ਬਾਤ ਕਰਨਾ ਚਾਹੇਂ ਤੋ ਇਹ ਮੇਰੇ ਖਿਆਲ ਸੇ ਬਹੁਤ ਬੜਾ ਔਰ ਬਹੁਤ ਲੰਬਾ ਟੋਪਿਕ ਹੈ, ਲੇਕਿਨ ਹਮ ਆਜ ਇਸਕੀ ਮੇਨ ਮੇਨ ਜੋ ਚੀਜ਼ੇਂ ਹੈ ਵੋ ਡਿਸਕਸ ਕਰੇਂਗੇ, ਜੈਸਾ ਕਿ ਪੰਜਾਬੀ ਕੀ ਜੋ ਹੈ ਵੋ ਕਿਤਨੀ ਇਕਸਾਮ ਹੈ, ਕਹਾਂ ਕਹਾਂ ਪਰ ਇਹ ਕਿਸ ਕਿਸ ਤਰ੍ਹਾਂ ਸੇ ਬੋਲੀ ਜਾਤੀ ਹੈ ਔਰ ਪੰਜਾਬੀ ਕੇ ਅੰਦਰ ਇਜ਼ਹਾਰ ਮੁਹੱਬਤ ਕੈਸੇ ਕੀਆ ਜਾਤਾ ਹੈ ਔਰ ਇਜ਼ਹਾਰ ਨਫ਼ਰਤ ਵੋ ਵੀ ਪੰਜਾਬੀ ਕੇ ਅੰਦਰ ਕੈਸਾ ਕੀਆ ਜਾਤਾ ਹੈ। ਵੈਸੇ ਮੇਰੇ ਖਿਆਲ ਸੇ ਨਫ਼ਰਤ ਜੋ ਹੈ ਪੰਜਾਬੀ ਕੇ ਅੰਦਰ ਇਜ਼ਹਾਰ ਕਰਨਾ ਥੋੜ੍ਹਾ ਮੁਸ਼ਕਿਲ ਹੈ, ਲੇਕਿਨ ਮੁਹੱਬਤ ਦਾ ਇਜ਼ਹਾਰ ਜਿਹੜਾ ਉਹ ਪੰਜਾਬੀ ਦੇ ਅੰਦਰ ਕਰਨਾ ਬੜਾ ਆਸਾਨ ਹੈ ਔਰ ਖਾਸ ਤੌਰ 'ਤੇ ਜਿਸ ਟਾਈਮ ਤੁਹਾਨੂੰ ਕਿਸੇ 'ਤੇ ਗੁੱਸਾ ਹੋਏ ਉਹ ਤਾਂ ਬੜੇ ਮਜ਼ੇ ਨਾਲ ਤੁਸੀਂ ਪੰਜਾਬੀ 'ਚ ਕਰ ਸਕਦੇ ਹੋ। ਬਿਲਕੁਲ ਜੀ, ਪੰਜਾਬੀ ਦੀ ਗੱਲ ਹੋਏ

ਕੇ ਬੈਠਾ। ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣਨਾ ਇਸ ਗਾਣੇ ਤੋਂ ਉਸ ਪਾਰ ਦੁਬਾਰਾ ਮੁਲਾਕਾਤ ਹੁੰਦੀ ਹੈ ਆਵਾਜ਼ ਦੀ ਦੁਨੀਆ ਚ ਬੈਠਾ ਸੀ ਤੇਰੇ ਮੇਰੇ ਨਾਲ ਯਾਨੀ ਰਾਣਾ ਅਰਸਲਾਨ ਅਲੀ ਨਾਲ ਕਿਤੇ ਵੀ ਨਾ ਜਾਇਓ ਜੀ ਮਿਲਨੇ ਆ ਇਸ ਗਾਣੇ ਦੇ ਉਸ ਪਾਰ।

ਵਰਲਡ ਵਾਈਡ ਜਿਹੜੀ ਆ ਉਹ ਸੁਣੀ ਜਾਂਦੀ ਹੈ, ਔਰ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਵਾਸਤੇ ਮੇਰੇ ਖਿਆਲ ਨਾਲ ਮਿਊਜ਼ਿਕ ਤੋਂ ਬਿਹਤਰੀਨ ਕੋਈ ਚੀਜ਼ ਨਹੀਂ ਹੈ। ਦਲੇਰ ਭਾਅ ਜੀ ਦਾ ਵੀ ਅਸੀਂ ਗਾਣਾ ਹੀ ਸ਼ਾਮਿਲ ਕਰਾਂਗੇ, ਲੇਕਿਨ ਅੱਗੇ ਚੱਲ ਕੇ ਪਹਿਲੇ ਤੁਹਾਨੂੰ ਸੁਣਾਉਂਦੇ ਹਾਂ ਜੀ ਆਪਣਾ ਜਿਹੜਾ ਕਰਨ ਔਜਲਾ ਨੇ ਉਹਨਾਂ ਦਾ ਹੀ ਗਾਣਾ, ਖੂਬਸੂਰਤ ਗਾਣਾ ਜਿਹੜਾ ਉਹ ਤੁਸੀਂ ਸੁਣੋ। ਇਸ ਗਾਣੇ ਤੋਂ ਉਸ ਵਾਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ, ਅਤੇ ਗਾਣਾ ਸੁਣ ਕੇ ਦੱਸਿਓ ਇਹ ਗਾਣਾ ਕਿੱਦਾਂ ਦਾ ਤੁਹਾਨੂੰ ਲੱਗਿਆ।

0: ਬਰਲ ਜੀ ਸਾਡੇ ਸਾਹਮਣੇ ਗਾਣਾ ਹੈ, ਦਿਲ ਦੀਆਂ ਗੱਲਾਂ ਪੰਜਾਬੀ 'ਚ ਆ, ਇਹ ਸੁਣੋ। ਇਸ ਗਾਣੇ ਦੇ ਉਸ ਪਾਰ ਦੁਬਾਰਾ ਮੁਲਾਕਾਤ ਕਰਨੇ ਆ, ਕਿਤੇ ਵੀ ਨਾ ਜਾਇਓ, ਸੁਣਦੇ ਪਿਓ ਤੁਸੀਂ ਰੇਡੀਓ ਫਦਾ 97.1 FM।
1: ਸੂਰਤ ਸਾਹਿਬ ਮੀਠਾ ਸਾ ਤੋਹਫ਼ਾ ਹਮਾਰੀ ਤਰਫ ਸੇ।

वेल जी, वेलकम बैक वंस अगेन। मुझे कहते हैं राना अरसलान अली और आप सुन रहे हैं रेडियो फजा 97.1 एफएम नॉटिंघम से इस वक्त लाइव। चूंकि जी आज हम बात कर रहे हैं पंजाबी जुबान की, तो पंजाबी की बात हो तो पिंड की गल ना हो, ये हो ही नहीं सकता, बिल्कुल पॉसिबल नहीं है, क्योंकि जी पिंड तो ही पंजाबी बने हैं और पंजाबी तो पिंड बने ने। ਜ਼ਾਹਰੀ ਗੱਲ ਹੈ, ਜਦੋਂ ਪੰਜਾਬੀ ਦੀ ਗੱਲ ਹੁੰਦੀ ਹੈ ਤਾਂ ਜੀ ਪੰਜਾਬੀ ਦੀ ਗੱਲ ਦੇ ਨਾਲ ਨਾਲ ਸਾਡਾ ਜਿਹੜਾ ਪਿੰਡ ਹੈ, ਸਾਡਾ ਜਿਹੜਾ ਕਲਚਰ ਹੈ, ਸਾਡੇ ਜਿਹੜੇ ਫੈਸਟੀਵਲ ਨੇ ਪੰਜਾਬ ਦੇ, ਸਾਡੀ ਜਿਹੜੀ ਮਿੱਟੀ ਹੈ, ਸਾਡੇ ਜਿਹੜੇ ਡੇਰੇ ਨੇ, ਸਾਡੇ ਜਿਹੜੇ ਮੇਲੇ ਨੇ, ਸਾਡੀ ਜਿਹੜੀ ਬਸੰਤ ਹੈ, ਇਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਪੰਜਾਬੀ ਨੂੰ ਚਾਰ ਚਾਂਦ ਲਾ ਦਿੰਦੀਆਂ ਅਤੇ ਪੰਜਾਬੀ ਇਹਨਾਂ ਸਾਰੀਆਂ ਦੀ ਸਰਤਾਜ ਕਹਿ ਲਓ ਜੀ ਤੁਸੀਂ, ਪੰਜਾਬੀ ਇਹਨਾਂ ਨੂੰ ਚਾਰ ਚਾਂਦ ਲਾ ਦਿੰਦੀ ਹੈ ਅਤੇ ਪੰਜਾਬੀ ਨੂੰ ਇਹ ਚਾਰ ਚਾਂਦ ਲਾ ਦਿੰਦੇ ਨੇ। ਬਿਲਕੁਲ ਇਸ ਤਰ੍ਹਾਂ ਹੀ ਹੈ। ਅਤੇ ਜਿਹੜਾ ਬੰਦਾ ਪੰਜਾਬੀ ਨਾਲ ਨਹੀਂ ਜੁੜਿਆ, ਉਹ ਪੰਜਾਬ ਨਾਲ ਕਿਸ ਤਰ੍ਹਾਂ ਜੁੜ ਸਕਦਾ? ਡੈਫੀਨੇਟਲੀ ਜੀ, ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਅਗਰ ਤੁਸੀਂ ਆਪਣੇ ਇਰਦ ਗਿਰਦ ਦੇਖੋ ਤਾਂ ਜਿਹੜੇ ਸਾਡੇ ਬੱਚੇ ਨੇ, ਇਹ ਪੰਜਾਬੀ ਸੁਣ ਤਾਂ ਲੈਂਦੇ ਨੇ, ਸਮਝ ਵੀ ਲੈਂਦੇ ਹੋਣਗੇ, ਲੇਕਿਨ ਇਹਨਾਂ ਕੋਲੋਂ ਬੋਲਣ ਨਹੀਂ ਆਉਂਦੀ। ਇਹ ਜਵਾਬ ਜਿਹੜਾ ਉਹ ਸਾਨੂੰ ਕਿਸੇ ਹੋਰ ਜ਼ੁਬਾਨ 'ਚ ਉਹ ਦਿੰਦੇ ਨੇ। ऐसा ही है ना, बिल्कुल यही ये चीज़ जो है वो बड़ी डिफिकल्ट है कि जी आप जब किसी को एक बात अंडरस्टैंड करवा रहे हो, डेफिनेटली आजकल के जो बच्चे हैं, जब तक वो पंजाबी बोलेंगे नहीं, पंजाबी को बेहतर तरीके से आगे फिर वो लेकर नहीं चल सकेंगे। ये ज़ुबान फिर इतने तक ही रहेगी, लेकिन इस पंजाबी नूं असीं जिंदा रखना है, साडी जिहड़ी मां बोली ज़ुबान है, क्योंकि इस ज़ुबान दे नाल बहुत सारियां चीज़ां जुड़ियां हुई ने। ਜਿਸ ਟਾਈਮ ਪੰਜਾਬੀ ਨਹੀਂ ਆਉਂਦੀ ਹੋਏਗੀ ਤਾਂ ਪੰਜਾਬ ਦੇ ਜਿਹੜੇ ਪਿੰਡ ਨੇ, ਉੱਥੇ ਬੱਚੇ ਕਿਸ ਤਰ੍ਹਾਂ ਜਾਣਗੇ, ਉਹ ਡੇਰਿਆਂ 'ਤੇ ਕਿਸ ਤਰ੍ਹਾਂ ਜਾ ਕੇ ਬੈਠਣਗੇ, ਉਹ ਟਿਊਬਵੈੱਲ 'ਚ ਕਿਸ ਤਰ੍ਹਾਂ ਨਹਾਉਣਗੇ। ਬਾਕੀ ਜੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਅਸੀਂ ਡਿਸਕਸ ਕਰਾਂਗੇ, ਲੇਕਿਨ ਇਸ ਗਾਣੇ ਤੋਂ ਉਸ ਪਾਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੀ। ਕਿਹੜੀ ਗੱਲ ਕਰਾਂਗਾ ਜੀ? ਸਾਡੇ ਜਿਹੜੇ ਪੰਜਾਬ ਦੇ ਕਲਚਰ ਨੇ ਉਹਨਾਂ ਦੇ ਹਵਾਲੇ ਨਾਲ, ਕਿਉਂਕਿ ਉਹ ਸਾਰੀਆਂ ਚੀਜ਼ਾਂ ਪੰਜਾਬੀ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਅਤੇ ਸਾਡੇ ਜਿਹੜੇ ਤਿਉਹਾਰ ਨੇ, ਫੈਸਟੀਵਲ ਨੇ, ਉਹ ਵੀ ਅਸੀਂ ਡਿਸਕਸ ਕਰਾਂਗੇ, ਅਤੇ ਜਿਹੜੀਆਂ ਸਾਡੀਆਂ ਸ਼ਾਦੀਆਂ ਨੇ ਪੰਜਾਬ ਦੇ ਵਿੱਚ, ਉਹ ਵੀ ਅਸੀਂ ਅੱਜ ਲਾਜ਼ਮੀ ਡਿਸਕਸ ਕਰਾਂਗੇ, ਲੇਕਿਨ ਇਸ ਗਾਣੇ ਤੋਂ ਉਸ ਪਾਰ।

जी बिल्कुल, आज असीं डिस्कस कर रहे हैं पंजाबी लैंग्वेज नूं, नाल गल हो रही है साडे पंजाब दी, पंजाब दी मिट्टी दी, क्योंकि जी पंजाब दी जिहड़ी लैंग्वेज है पंजाबी, इहनूं पंजाब दी मिट्टी तों बिल्कुल भी अलग नहीं किया जा सकता। ਬਹਰਾਲ ਜੀ, ਜਿਹੜੀਆਂ ਅੱਜ ਕੱਲ੍ਹ ਦੀ ਅਸੀਂ ਜਨਰੇਸ਼ਨ ਹੈ ਉਹਦੇ ਉੱਤੇ ਵੀ ਡਿਸਕਸ ਕਰ ਰਹੇ ਹਾਂ, ਔਰ ਨਾਲ ਪੰਜਾਬ ਦੇ ਕਲਚਰ ਦੇ ਉੱਪਰ ਵੀ ਗੱਲਬਾਤ ਹੋ ਰਹੀ ਹੈ, ਪੰਜਾਬ ਦੇ ਫੈਸਟੀਵਲ ਦੇ ਉੱਪਰ ਵੀ ਗੱਲਬਾਤ ਹੋ ਰਹੀ ਹੈ, ਪੰਜਾਬ ਦੇ ਜਿਹੜੇ ਮੇਲੇ ਨੇ ਇਹਨਾਂ ਦੇ ਉੱਪਰ ਵੀ ਗੱਲਬਾਤ ਅਸੀਂ ਕੀਤੀ ਹੈ। ਨਾਲ ਅਸੀਂ ਅੱਜ ਗੱਲ ਕੀਤੀ ਹੈ ਜੀ ਜਿਹੜੀ ਸੂਫੀਜ਼ਮ ਹੈ ਉਹਦੇ ਉੱਪਰ, ਕਿਉਂਕਿ ਜਿਹੜਾ ਪੰਜਾਬੀ ਪੋਇਟਰੀ ਹੈ ਡੈਫੀਨੇਟਲੀ ਪੰਜਾਬੀ ਨੂੰ ਪਰਵਾਜ਼ ਦੇਣ ਵਾਲੀ ਪੰਜਾਬੀ ਪੋਇਟਰੀ ਹੀ ਸੀ। ਪਰ ਜੀ ਅੱਜ ਕੱਲ੍ਹ ਜਿਹੜੀ ਜਨਰੇਸ਼ਨ ਹੈ ਉਹ, ਜਿਹੜੀ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਹੈ, ਇਹ ਪੰਜਾਬੀ ਲੈਂਗੁਏਜ ਨੂੰ ਕਿਸ ਤਰਫ਼ ਲੈ ਕੇ ਜਾ ਰਹੇ ਨੇ ਤੁਹਾਡੇ ਮੁਤਾਬਿਕ, ਕੀ ਰੋਲ ਪਲੇ ਕਰ ਰਹੇ ਨੇ? ਕਿਆ ਬਾਕੀ ਪੰਜਾਬੀ ਨੂੰ ਉਸ ਤਰ੍ਹਾਂ ਜਿਹੜਾ ਉਹ ਫਰੋਗ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ? ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਹੋ। ਰਾਏ ਦਾ ਇਜ਼ਹਾਰ ਕਰਨ ਵਾਸਤੇ ਜਿਸ ਤਰ੍ਹਾਂ ਕਿ ਤੁਹਾਨੂੰ ਅੱਗੇ ਅਸੀਂ ਨੰਬਰ ਆਪਣਾ ਦੱਸਿਆ, ਮੈਂ ਦੁਬਾਰਾ ਰਿਪੀਟ ਕਰਦਾ ਚੱਲਣਾ ਕਿ ਸਾਡਾ ਨੰਬਰ ਹੈ ਰਾਬਤੇ ਦਾ 0115710091। ਤੁਸੀਂ ਦੱਸ ਸਕਦੇ ਹੋ ਕਿ ਜੀ ਜਿਹੜਾ ਸੋਸ਼ਲ ਮੀਡੀਆ ਟਿਕਟੋਕ

ਉਦੋਂ ਤੱਕ ਆਪਣਾ ਖਿਆਲ ਰੱਖੋ ਔਰ ਆਪਣੇ ਇਰਦ ਗਿਰਦ ਜਿਹੜੇ ਲੋਕ ਨੇ ਜਿਨ੍ਹਾਂ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ, ਉਹਨਾਂ ਦਾ ਤਾਂ ਜ਼ਰੂਰ ਔਰ ਖਾਸ ਖਿਆਲ ਰੱਖੋ। ਮੁਹੱਬਤ ਨੂੰ ਆਬਾਦ ਰੱਖੋ, ਮੁਹੱਬਤ ਨੂੰ ਪ੍ਰਵਾਨ ਦੇ ਕੇ ਰੱਖੋ, ਔਰ ਜਿਹੜੀ ਆਪਣੀ ਮਾਂ ਬੋਲੀ ਜ਼ੁਬਾਨ ਹੈ ਇਹਨੂੰ ਬਿਲਕੁਲ ਨਾ ਛੋੜਨਾ ਜੀ, ਕਿਉਂਕਿ ਇਹ ਇੱਕ ਜ਼ੁਬਾਨ ਨਹੀਂ ਹੈ, ਇਹ ਇੱਕ ਕਲਚਰ ਹੈ ਔਰ ਇਸ ਪੰਜਾਬੀ ਜ਼ੁਬਾਨ ਦੇ ਨਾਲ ਪੂਰਾ ਪਿੰਡ ਜੁੜਿਆ ਹੋਇਆ ਔਰ ਪਿੰਡ ਦੀ ਜਿਹੜੀ ਰੀਤ ਰਿਵਾਜ਼ ਨੇ ਉਹ ਸਾਰਾ ਕੁਝ ਹੀ ਇਸ ਜ਼ੁਬਾਨ ਦੇ ਨਾਲ ਹੀ ਜੁੜਿਆ ਹੋਇਆ ਹੈ। ਅਗਰ ਇਹ ਜ਼ੁਬਾਨ ਜ਼ਿੰਦਾ ਰਹੇਗੀ ਤਾਂ ਜੀ ਸਾਡੇ ਕਲਚਰ, ਸਾਡੇ ਮੇਲੇ, ਸਾਡਾ ਪੰਜਾਬ ਵਸਦਾ ਰਹੇਗਾ। ਅਗਰ ਇਹ ਪੰਜਾਬੀ ਅਗਰ ਡਿਲੀਵਰ ਨਾ ਹੋਈ ਤਾਂ ਪੰਜਾਬ ਵੀ ਡਿਲੀਵਰ ਨਹੀਂ ਹੋ ਸਕੇਗਾ ਜੀ, ਇਹ ਮੇਰਾ ਕਹਿਣਾ, ਮੇਰਾ ਮੰਨਣਾ। ਇਹ ਆਖਰੀ ਗਾਣਾ ਜੀ ਜਾਣਦਿਆਂ ਜਾਂਦਿਆਂ ਮੈਂ ਤੁਹਾਡੇ ਨਾਮ ਕਰਦਾ ਜਾ ਰਿਹਾ, ਸੁਣਿਓ ਬਿਲਕੁਲ ਤੁਹਾਡੇ ਵਾਸਤੇ, ਤੁਸੀਂ ਇਸ ਟਾਈਮ ਬੈਠੇ ਹੋਵੋਗੇ ਲੱਤ ਲੱਤ ਰੱਖ ਕੇ, ਇਹ ਗਾਣਾ ਤੁਹਾਡੇ ਵਾਸਤੇ ਹੈ ਜੀ, ਸੁਣੋ ਇਸ ਗਾਣੇ ਨੂੰ, ਇੰਜੋਏ ਕਰੋ ਔਰ ਸਾਡਾ ਇੰਤਜ਼ਾਰ ਕਰੋ। 5-6 ਦਿਨ ਬਾਅਦ ਦੁਬਾਰਾ ਮੁਲਾਕਾਤ ਹੋਏਗੀ ਨੈਕਸਟ ਮੰਡੇ ਨੂੰ, ਠੀਕ 2 ਤੋਂ 4 ਮੇਰੀ ਅਤੇ ਤੁਹਾਡੀ ਮੁਲਾਕਾਤ ਹੋਏਗੀ। ਉਦੋਂ ਤੱਕ ਤੁਹਾਡਾ ਅਤੇ ਮੇਰਾ, ਸਾਡਾ ਸਭ ਦਾ ਰੱਬ ਰਾਖਾ, ਅੱਲਾ ਸੋਹਣੇ ਦੇ ਹਵਾਲੇ।

ਤੇ ਜੀ ਇਸ ਤੋਂ ਪਹਿਲਾਂ ਅਸਾਂ ਹੋਰ ਟਾਈਮ ਵੇਸਟ ਨਾ ਕਰਨਾ ਚਾਹੁੰਦੇ, ਇਸ ਤੋਂ ਪਹਿਲਾਂ ਅਸਾਂ ਚੁੱਲ੍ਹਿਆਂ ਦੀ ਇੱਕ ਸੋਹਣੇ ਜਿਹੇ ਗਾਣੇ ਵਾਲੇ ਪਾਸੇ ਆਇਆ, ਸੋਹਣਾ ਜਿਹਾ ਟਰੈਕ ਹੈ ਇਹ। ਮਰਸਾ ਸਾਡੇ ਬਹੁਤ ਸਾਰੇ ਦੋਸਤਾਂ ਦੀ ਫਰਮਾਇਸ਼ ਸੀ ਕਿ ਤੁਸੀਂ ਅਸਾਂ ਕਿ ਜਿਹੜਾ ਇਹ ਗਾਣਾ ਸਾਡੇ ਵਾਸਤੇ ਪਲੇ ਕਰੋ। ਬਿਲਕੁਲ ਜੀ, ਅਸਾਂ ਗਾਣਾ ਤੁਸਾਂ ਦਾ ਲਾਉਣਾ ਔਰ ਉਮੀਦ ਕਰਦੇ ਹਾਂ ਤੁਸੀਂ ਇਸਕੀ ਇੰਜੋਏ ਕਰ ਸੋ, ਲੁਤਫ ਅੰਦੋਜ਼ ਹੋ ਸੋ, ਮਜ਼ੇ ਕਿਨ ਸੋ। ਔਰ ਡੂ ਨਾ ਫੋਰਗੇਟ ਟੂ ਕਾਲ ਮੀ ਲਾਈਵ ਇਨ ਦਾ ਸਟੂਡੀਓ, ਦਾ ਨੰਬਰ ਇਜ਼ 0115-7100-971। ਤਾਂ ਗਾਣੇ ਦਾ ਟਾਈਟਲ ਕੁਝ ਇਸ ਤਰ੍ਹਾਂ ਜੀ, ਅਸਾਂ ਕਸ਼ਮੀਰੀ ਸਾਡਾ ਦੇਸ਼ ਕਸ਼ਮੀਰ। ਬਿਲਕੁਲ ਜੀ, ਅਸਾਂ ਜਿੰਨੇ ਵੀ ਸਾਡੇ ਕਸ਼ਮੀਰੀ ਭੈਣਾਂ ਭਰਾ ਕਸ਼ਮੀਰ, ਅਸਾਂ ਕਸ਼ਮੀਰ ਹਾਂ, ਕਸ਼ਮੀਰ ਸਾਡਾ ਹੈ। ਐਂਡ ਵੀ ਲਵ ਦਾ ਕਸ਼ਮੀਰੀਜ਼।

0: ਬਿਲਕੁਲ ਜੀ, ਅਸਾਂ ਕਸ਼ਮੀਰੀ, ਸਾਡਾ ਦੇਸ਼ ਕਸ਼ਮੀਰ, ਬਿਲਕੁਲ ਜੀ, ਇਸੇ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਜੀ ਤੇ ਤੁਸੀਂ ਸੁਣੀ ਰਹੋ ਜੀ ਰੰਗੇ ਕਸ਼ਮੀਰ, ਤੁਸਾਂ ਆਪਣਾ ਦੋਸਤ, ਆਪਣਾ ਭਰਾ, ਆਪਣਾ ਸੱਜਣ ਬੇਲੀ, ਜੋ ਜਿਸ ਲਕਮ ਨਾਲ ਤੁਸਾਂ ਵੀ ਯਾਦ ਰੱਖਣੇ ਹੋ, ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਉਮਰ ਜੰਜੂਆ, ਰੰਗੇ ਕਸ਼ਮੀਰ ਪ੍ਰੋਗਰਾਮ ਕਿੰਨੀ ਹੈ ਰੇਡੀਓ ਫਜ਼ਾਨ ਸਟੂਡੀਓ ਤੋਂ 97.1 FM / DAB ਰੇਡੀਓ ਸਟੂਡੀਓ 'ਚ ਤੁਸਾਂ ਦੀ ਖਿਦਮਤ ਵਿੱਚ ਮੈਂ ਹਾਜ਼ਰ ਹਾਂ। ਤੁਸਾਂ ਅਗਰ ਮੇਰੀ ਕਾਲ ਆਈ ਸੀ ਡਿਊਰਿੰਗ ਦੇ ਸੌਂਗ, ਤੁਸੀਂ ਪਲੀਜ਼ ਦੇ ਡੂ ਕੋਲ ਮੀ ਬੈਕ ਅਗੇਨ ਐਂਡ ਦ ਨੰਬਰ ਇਜ਼ 0115-710-971। ਇਹ ਟਰੈਕ ਅਸਾਂ ਡੈਡੀਕੇਟ ਕੀਤਾ ਸੀ ਜੀ ਆਪਣੇ ਸਾਡੇ ਬਹੁਤ ਸਾਰੇ ਚੰਗੇ ਸਾਡੇ ਸੱਜਣ ਬੇਲੀ, ਸਾਡੇ ਭਰਾ ਜਿੰਨੇ ਵੀ ਉੱਥੇ ਸੁਣੀ ਦੇ ਮਾੜਾ ਪ੍ਰੋਗਰਾਮ, ਤੁਸਾਂ ਸਾਰਿਆਂ ਕੇ ਵੈਲਕਮ ਕਰਦੇ ਹਾਂ। ਤਾਂ ਹੁਣ ਅਸਾਂ ਦੀ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਹੋਣੇ ਵਾਲਾ, ਕਿਉਂਕਿ ਕਮਰਸ਼ੀਅਲ ਬ੍ਰੇਕ ਹੋਣੀ ਹੈ ਸਾਡੀ ਇਟਸ ਇਨ ਅਬਾਊਟ 4 minutes। ਵੀ ਹੈਵ 2 ਕਮਰਸ਼ੀਅਲ ਬ੍ਰੇਕਸ ਇਨ ਐਵਰੀ ਆਵਰ, ਸੋ ਸਾਡੇ ਇਸ 2 ਘੰਟੇ ਦੇ ਸੈਗਮੈਂਟ 4 ਵਾਰੀ ਅਸਾਂਗੇ ਬ੍ਰੇਕ ਟਾਈਮ ਹੋਣਾ ਸਾਡਾ ਕਮਰਸ਼ੀਅਲ ਬ੍ਰੇਕ। ਕਮਰਸ਼ੀਅਲ ਬ੍ਰੇਕ ਵੀ ਬੜੀ ਜ਼ਰੂਰੀ ਹੋਣੀ ਹੈ, ਕਿਉਂਕਿ ਇਸ ਕਮਰਸ਼ੀਅਲ ਬ੍ਰੇਕ ਨਾਲ ਅਸਾਂ ਨੇ ਜਿੰਨੇ ਵੀ ਲੋਕਲ ਬਿਜ਼ਨਸਿਸ ਹਨ, ਜਿੰਨੇ ਵੀ ਲੋਕਲ ਸੁਸਾਇਟੀ ਸਾਡੀਆਂ, ਉਹਨਾਂ ਨੇ ਆਬਵੀਅਸਲੀ ਐਡਵਰਟਾਈਜ਼ਮੈਂਟ ਚੱਲਣੀ ਹੈ, ਔਰ ਤੁਸਾਂ ਸਾਰੇ ਜਿੱਥੇ ਜਿੱਥੇ ਤੱਕ ਮਾੜੀ ਆਵਾਜ਼ ਪਹੁੰਚਣੀ ਹੈ ਪਈ, ਜਿਹੜੇ ਵੀ ਟੇਕ ਵੇ ਰੈਸਟੋਰੈਂਟ, ਵੇਅਰ ਹਾਊਸ, ਫੈਕਟਰੀਜ਼, ਵੇਅਰ ਐਵਰ ਯੂ ਆਰ ਲਿਸਨਿੰਗ ਟੂ ਮੀ, ਤੁਸਾਂ ਸਾਰੇ ਜਿਹੜੇ ਉਹਨਾਂ ਇਸ ਆਪਣੇ ਰੇਡੀਓ ਸਟੇਸ਼ਨ ਨਾਲ ਤਾਵਨ ਕਰਿਆ ਕਰੋ, ਐਂਡ ਆਲਵੇਜ਼ ਡੂ ਕੰਟਰੀਬਿਊਟ ਐਸ ਮੱਚ ਐਸ ਯੂ ਕੈਨ ਆਪਣੇ ਰੇਡੀਓ ਸਟੇਸ਼ਨ ਨਾਲ। ਇਹ ਤੁਸਾਂ ਆਪਣਾ ਲੋਕਲ ਰੇਡੀਓ ਸਟੇਸ਼ਨ ਹੈ, ਤਾਂ ਕਮਰਸ਼ੀਅਲ ਬ੍ਰੇਕ ਨਾਲ ਵਕਤ ਅਸਾਂ ਕੋਲ ਤਕਰੀਬਨ 3 ਮਿੰਟ ਦੂਰ ਹੈ। ਜਿਸ ਜਿਸ ਹੁਣ ਟਿਊਨ ਕੀਤਾ ਤੁਸਾਂ ਸੁਣੀ ਰੰਗੇ ਕਸ਼ਮੀਰ ਵਿਦ ਉਮਰ ਜੰਜੂਆ ਫਰਮ ਰੇਡੀ ਫਜ਼ਾ 97.1 FM। ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਇਹ ਜੇ ਸ਼ੋਅ ਆਉਣਾ, ਇਹ ਜੇ ਪ੍ਰੋਗਰਾਮ ਇੱਥੋਂ ਪੇਸ਼ ਕੀਤੇ ਜਾਣ ਇਸ ਪਲੇਟਫਾਰਮ ਤੋਂ, ਜਿਸ ਨੇ ਵੀ ਸਾਡੀ ਕਮਿਊਨਿਟੀ ਕੀ, ਸਾਡੀਆਂ ਭੈਣਾਂ ਭਰਾ ਕੀ ਸਾਡੇ ਲੋਕਾਂ ਕੀ ਫਾਇਦਾ ਹੋਵੇ, ਔਰ ਫਾਇਦੇ ਨੇ ਨਾਲ ਨਾਲ ਤੁਸਾਂ ਉਸ ਕੋਲ ਲੁਤਫ ਅੰਦੋਜ਼ ਹੀ ਹੋ, ਐਂਡ ਵੀ ਟ੍ਰਾਈ ਆਵਰ ਬੈਸਟ ਟੂ ਮੇਕ ਸ਼ੋਰ ਐਵਰੀਬਡੀ ਇਜ਼ ਇੰਜੋਇੰਗ ਇਟ, ਈਚ ਐਂਡ ਐਵਰੀ ਪ੍ਰੋਗਰਾਮ ਦੈਟ ਵਿਚ ਗੈਸਟ ਡਿਲੀਵਰਡ ਫਰੋਮ ਦਿਸ ਪਲੇਟਫਾਰਮ ਐਂਡ ਈਸਟ ਕੰਡਕਟਡ ਇਨ ਅ ਬੈਸਟ ਆਫ ਮੈਨਰਸ ਐਸ ਟੂ ਬੈਸਟ ਆਫ ਆਵਰ ਅਬਿਲਿਟੀ। Brother Ikram messaged me and Brother Ikram said, Brother Omar, a lovely program, well done, and I'm really proud of you. And for you to name in the program called Rangi Kashmiri, goes, you have just won my heart. I am a Kashmiri and I'm proud to be a Kashmiri. And I would like you, even though it's a Kashmiri program, I'm a Kashmiri lad, I'm a Kashmiri munda. Can you please play me a track by Amarinder Gill? It's called Yariyan, and dedicate this to all my Kashmiri brothers and all my Kashmiri friends. Ikram, why not? We will surely play your track, brother. Just keep listening to us and keep listening to Radio Fizz 97.1 FM. ਥੋੜ੍ਹੀ ਦੇਰ ਤੱਕ ਤੁਸਾਂ ਨੇ ਗਾਣਾ ਸਾਂ ਪਲੇ ਕਰ ਸਾਂ, ਕੀ ਨਾ ਕਰ ਸਾਂ ਜੀ, ਤੁਸਾਂ ਦੀ ਖਿਦਮਤ ਵਾਸਤੇ ਅਸੀਂ ਇੱਥੇ ਬੈਠੇ ਹਾਂ, ਤੁਸਾਂ ਦੇ ਬਾਰੇ ਵਿੱਚ ਇੱਥੇ ਬੈਠੇ ਹਾਂ, ਤੁਸਾਂ ਸਾਰਿਆਂ ਭੈਣਾਂ ਭਰਾਂ ਦੀ ਵਜ੍ਹਾ ਤੋਂ ਅਸੀਂ ਇੱਥੇ ਬੈਠੇ ਹਾਂ, ਔਰ ਇਹ ਤੁਸਾਂ ਦੀ ਮੁਹੱਬਤ ਹੈ, ਪਿਆਰ ਹੈ, ਸ਼ਫਕਤ ਹੈ, ਐਂਡ ਆਈ ਐਮ ਰਿਸੀਵਿੰਗ ਸੋ ਮੈਨੀ ਮੈਸੇਜਿਸ ਔਨ ਮਾਈ ਫੋਨ। ਥੈਂਕ ਯੂ ਵੈਰੀ ਮਚ, ਯੂ ਆਰ ਲਿਸਨਿੰਗ ਟੂ ਮੀ ਆਊਟ ਦੇਅਰ। ਮੈਂ ਅੱਗੇ ਇਹ ਪੋਸਟ ਕੀਤਾ ਸੀ ਕਿ ਹੂ ਇਜ਼ ਲਿਸਨਿੰਗ ਟੂ ਰੰਗੇ ਕਸ਼ਮੀਰ, ਆਈ ਰੀਲੀ ਵਾਂਟ ਟੂ ਨੋ ਕਿ ਕਿਹੜਾ ਕਿਹੜਾ ਬੰਦਾ ਰੰਗੇ ਕਸ਼ਮੀਰ ਸੁਣ ਹੀ ਰਿਹਾ। ਸਾਡਾ ਤਲਕ ਉਸ ਮਿੱਟੀ ਨਾਲ ਹੈ, ਸਾਡਾ ਤਲਕ ਉਸ ਖਿੱਤੇ ਨਾਲ ਹੈ, ਅਸਾਂ ਉਸ ਖਿੱਤੇ ਨੇ ਹਾਂ, ਅਸਾਂ ਨੇ ਮਾਂ ਬਾਪ, ਅਸਾਂ ਨੇ ਦਾਦੀ ਦਾਦਾ, ਨਾਨੀ ਨਾਨਾ ਸਾਰੇ ਉੱਥੋਂ ਆਏ, ਐਂਡ ਦਾਦੀ ਦਾਦਾ ਨਾਨੀ ਨਾਨਾ ਸਾਰੇ ਉੱਥੋਂ ਆਏ, ਅਸਾਂਗੀ ਫਖਰ ਹੈ ਇਸ ਗੱਲ ਨਾਲ, ਔਰ ਅਸਾਂ ਇਸ ਚੀਜ਼ ਕੀ ਫਖਰ ਨਾਲ ਆਖਦੇ ਹਾਂ ਕਿ ਵੀ ਆਰ ਫਰੋਮ ਦਾ ਪਾਰਟ ਆਫ ਦਾ ਵਰਲਡ। ਅਸਾਂ ਕਦੇ ਵੀ ਇਹ ਨਹੀਂ ਆਖਿਆ ਕਿ ਨਹੀਂ ਜੀ, ਅਸਾਂ ਕੀ ਹਰ ਉਸ ਖਿੱਤੇ ਨਾਲ ਜਿੱਥੇ ਜਿੱਥੇ ਤੱਕ ਸਾਡੇ ਰੂਟਸ ਹਨ, ਜਿੱਥੇ ਜਿੱਥੇ ਤੱਕ ਸਾਡੇ ਅਬਾਓ ਅਜਦਾਦ ਰਹੇ ਨੇ, ਜਿੱਥੇ ਜਿੱਥੇ ਤੱਕ ਮਾੜੇ ਭੈਣਾਂ ਭਰਾ ਜਿੱਥੇ ਜਿੱਥੇ ਵੀ ਸੁਣੀ ਰਹੇ ਨੇ, ਅਸਾਂ ਕੀ ਹਰ ਉਸ ਖਿੱਤੇ ਨਾਲ, ਹਰ ਉਸ ਜਗ੍ਹਾ ਨਾਲ, ਉਸ ਇੰਚ ਜਿਹੜੀ ਜਗ੍ਹਾ ਹੈ, ਇੱਕ ਇੱਕ ਇੰਚ ਨਾਲ ਅਸਾਂ ਕੀ ਮੁਹੱਬਤ ਹੈ, ਔਰ ਦਿਲੋਂ ਮੁਹੱਬਤ ਹੈ, ਮਤਲਬੀ ਮੁਹੱਬਤ ਅਸਾਂ ਨਾ ਕਦੇ ਕੀਤੀ ਹੈ ਅਤੇ ਨਾ ਕਰਨੇ ਹਾਂ। ਅਸਾਂ ਜਿੱਥੇ ਯਾਰੀ ਲਾਈ ਹੈ ਉੱਥੇ ਦਿਲੋਂ ਲਾਈ ਹੈ। ਜੇ ਨਾ ਟੁਰੀ ਸਕੇ ਤਾਂ ਸਿੱਧਾ ਜਵਾਬ ਦਿੱਤਾ ਕਿ ਆਈ ਐਮ ਸੋਰੀ, ਤੁਸਾਂ ਨਾ ਸਾਡਾ ਗੁਜ਼ਾਰਾ ਨਹੀਂ। ਲੇਕਿਨ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਜਿਸ ਨਾਲ ਟੁਰਾਂ ਮੁਖਲਸ ਹੋ ਕੇ ਟੁਰਾਂ, ਮਤਲਬ ਨਹੀਂ ਯਾਰੀ ਅਸਾਂ ਕਿੰਨੀ ਅਸਾਂ ਨਾ ਚੰਗੀ ਲੱਗਣੀ ਹੈ ਤਾਂ ਨਾ ਅਸਾਂ ਇਸ ਚੀਜ਼ ਦਾ ਕੀ ਮੰਨਿਆ। ਸਾਡੀ ਕਮਰਸ਼ੀਅਲ ਬ੍ਰੇਕ, ਕਮਰਸ਼ੀਅਲ ਬ੍ਰੇਕ ਨਾਲ ਵਕਤ ਹੋਈ ਗਿਆ। ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM। ਆਈ ਸੀ ਯੂ ਆਫਟਰ ਦ ਕਮਰਸ਼ੀਅਲ ਬ੍ਰੇਕ।
1: रेस्टोरेंट हर दफा लाजवाब जायके और बेमिसाल सर्विस के साथ रोजाना टाइमिंग सुबह 9:30 से रात 10:30 तक। विजिट करें 136-138 अल्फ्रेड डेंटन रोड नॉटिंघम या अभी राब्ता करें 0759315066। मराया रेस्टोरेंट, जहां हर मील बन जाता है एक यादगार लम्हा।
2: हेलो उस्मान, कहाँ हो यार?
3: कहाँ होना है, ट्रैफिक में फंसा हूँ।
2: अरे इतनी टेंशन में क्यों, जल्दी क्या है
3: यार? घर की ग्रोसरी करनी है, सब्जियाँ लेनी है, फल लेने हैं, गोश्त ले।
2: अरे वेट वेट वेट वेट, तो इतनी परेशानी क्या यार? यार सुपर मार्केट चक्कर लगा लो ना, जहाँ से ताज़ा फल और सब्जियाँ, हलाल गोश्त, एशिया और मिडल ईस्टर्न की ग्रोसरी और रोजमर्रा घरेलू जरूरियात की तमाम चीजें मौजूद हैं। और हाँ, ये HMC सर्टिफाइड भी है।
3: चलो ये सब तो वहाँ से मिल जाएगा, मैं पिज्जा लेने कहाँ से जाऊँ?
2: अरे पिज्जा की क्या टेंशन है, एस्प्ले पिज्जा इज अ पार्ट ऑफ अरियाना सुपर मार्केट नाउ। ताज़ा गर्म और आपकी पसंदीदा टॉपिंग्स के साथ और सारे इंग्रेडिएंट्स अरियाना के अपने हैं। चाहे लंच हो, फैमिली डिनर या रात गे की क्रेविंग, मजेदार खाने की ख्वाहिश है तो फिर सिर्फ और सिर्फ एस्प्ले पिज्जा।
4: फ्रॉम 12:30 PM टू 11 PM एवरी वेडनेसडे टू मंडे।
1: और इसके अलावा होम डिलीवरी भी अवेलेबल है। होम डिलीवरी के लिए अभी रابطہ करें 0115-929-8484 या 0770210793।
5: Ariana Supermarket, 126132 Grassington Road, NG8 3P, Nottingham, Monday to Saturday 8 AM to 8 PM, Sunday 10 AM to 8 PM. Ariana Supermarket, freshness you can trust, prices you'll love.
6: Are you looking for help in English, Maths and Science? Slasa Tuition Centre and Homeschooling Academy can provide help to your child. We offer support in SATs, 11+, GCSE exams and A-level Maths, Physics, Chemistry and Biology. To book a free assessment to check the ability of your child, call us on 01159 168 231 or 07968 046 444. Slasa Tuition Centre and Homeschooling Academy, 64A to 64B, Northgate, New Basford, Nottingham, NG7 7FY. We are dedicated to helping your children reach their full potential. Slasa, Students Learning and Skills Academy.
7: ख्वाबों जैसी शादी का ख्वाब अब हकीकत में बदलने वाला है। आपकी खुशियों के हसीन लम्हे यादगार बनाने के लिए हयात वेडिंग डिकोर हाजिर है। जदीद तरीन थीम्स, शानदार सेटअप, संगीत, मेहंदी, वेडिंग रिसेप्शन, होम एंड वेन्यू, निकाह पार्टीशन, सेंटर पीसेस, वेलकम साइन, एंगेजमेंट, हाउस लाइटिंग, वॉक अवे, डांस फ्लोर और आपकी पसंद के मुताबिक सजावट, वो भी आपके बजट में। तो देर किस बात की, अभी राब्ता करें हयात वेडिंग डेकोर से और अपनी शादी को बनाएं एक शानदार याद। मजीद मालूमात के लिए कॉल करें 07715।
8: You are listening 97.1 FM।

ਵੈਲਕਮ ਬੈਕ ਆਫਟਰ ਦ ਬ੍ਰੇਕ ਜੀ। ਉਮੀਦ ਕਰਨੀ ਆ ਜੀ ਤੁਸੀਂ ਸਾਡੇ ਨਾਲ ਹੀ ਹੋਸੋ, ਸਾਡੇ ਨਾਲ ਹੀ ਜੁੜੇ ਹੋਸੋ। ਬਿਲਕੁਲ ਜੀ, ਅਸਾਂ ਕਿ ਮੈਸੇਜਸ ਬਹੁਤ ਸਾਰੇ ਆਏ। ਥੈਂਕ ਯੂ ਸੋ ਮਚ, ਯੂ ਹੈਵ ਸੈਂਡਿੰਗ ਮੀ ਮੈਸੇਜਿਸ ਆਊਟ ਦੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਸਾਂ ਦਾ। ਤੁਸਾਂ ਆਪਣੇ ਕੀਮਤੀ ਵਕਤ 'ਚੋਂ ਟਾਈਮ ਕੱਢਨੇ ਹੋਵੇ, ਆਪਣੇ ਕੀਮਤੀ ਟਾਈਮ ਹੈ ਜੋ ਟਾਈਮ ਕੱਢੀ ਕੇ ਅਸਾਂ ਕਿ ਵਕਤ 'ਚੋਂ ਵਕਤ ਕੱਢੀ ਗਏ, ਅਸਾਂ ਕਿ ਮੈਸੇਜ ਕਰਨੇ ਹੋ ਪਿਆਰ ਨਾਲ, ਮੁਹੱਬਤ ਨਾਲ, ਜਿੱਥੇ ਵੀ ਤੱਕ ਸਾਡੀ ਆਵਾਜ਼ ਪਹੁੰਚੀ ਰਹੀ ਹੈ। ਵੀ ਵੈਲਕਮ ਈਚ ਐਂਡ ਐਵਰੀ ਵਨ ਆਫ ਯੂ। ਜਿੱਥੇ ਜਿੱਥੇ ਤੱਕ ਕਸ਼ਮੀਰੀ ਮਾੜਾ ਪ੍ਰੋਗਰਾਮ ਸੁਣੀ ਰਹੇ, ਜੀਓ ਕਸ਼ਮੀਰੀ ਹੋ, ਜੀਣੇ ਰਹੋ, ਅੱਲਾ ਖੁਸ਼ ਰੱਖਿਆ ਸਾਰਿਆਂ ਕੀ। ਅਤੇ ਮਾੜਾ ਇਹ ਪ੍ਰੋਗਰਾਮ ਜਿਹੜਾ ਤੁਸਾਂ ਆਪਣਾ ਪ੍ਰੋਗਰਾਮ ਹੈ, ਔਰ ਤੁਸਾਂ ਇਸ ਪ੍ਰੋਗਰਾਮ ਕੀ ਹਮੇਸ਼ਾ ਸੁਣਨਾ ਹਰ ਟਿਊਜ਼ਡੇ ਵਾਲੇ ਦਿਨ ਹੈ, ਸ਼ਾਮੀ 7-9 ਤੱਕ ਭੁੱਲਿਆ ਨਾ, ਬਿਲਕੁਲ ਨਾ ਭੁੱਲਿਆ। ਇਹ ਤੁਸਾਂ ਭੈਣਾਂ ਭਰਾਵਾਂ ਸਾ ਮੈਂ ਕਰੀ ਰਿਹਾ ਪ੍ਰੋਗਰਾਮ, ਔਰ ਤੁਸਾਂ ਸੁਣਨਾ ਹੈ, ਮਾੜੀ ਸਪੋਰਟ ਤੁਸਾਂ ਕਰਨੀ ਹੈ, ਠੀਕ ਹੈ। ਜਿੱਥੇ ਵੀ ਹੋਇਆ ਮੈਂ ਰੰਗੇ ਕਸ਼ਮੀਰ ਦੇ ਨਾਰੇ ਮਾਰਸਾਂ। ਮਾੜੇ ਯਾਰ ਅਲੱਗ ਜ਼ਿੰਦਗੀ ਜਿਹਾ ਦੇ ਜੀਣੇ ਰਹਿਣ ਯਾਰ, ਮਾੜੇ ਮਾੜੇ ਯਾਰ, ਮਾੜੇ ਬੇਲੀ, ਮਾੜੇ ਸੱਜਣ, ਮਾੜੇ ਕੋਲੀਗ, ਜਿੱਥੇ ਵੀ ਜਿੱਥੇ ਜਿੱਥੇ ਤੱਕ ਮਾੜੀ ਆਵਾਜ਼ ਚਾਹੀਦੀ ਹੈ। ਮੈਨੀ ਟੈਕਸੀ ਡਰਾਈਵਰਸ ਕਮਿਊਨਿਟੀ ਓਫ ਮਾਈਨ, ਮਾੜੇ ਜਿਤਨੇ ਵਾਲੇ ਟੈਕਸੀ ਵਾਲੇ ਭਰਾਓ ਜਿਤਨੇ ਉਹ ਸਾਰਿਆਂ ਕੀ ਖੁਸ਼ ਆਮਦੀਦ ਆਖਣੇ। ਔਰ ਮੇਕੀ ਜਿਕਾ ਕੋ ਮੈਂ ਲਾਈਵ ਇਨ ਦਾ ਸਟੂਡੀਓ, ਦਾ ਨੰਬਰ ਇਜ਼ 0115-7119-71। ਜਿਹੜਾ ਗਾਣਾ ਚੱਲਣਾ ਹੋਣਾ ਉਸ ਵੇਲੇ ਅਸਾਂ ਕੀ ਕਾਲ ਅਛਣੀ ਹੈ, ਸੋ ਆਈ ਡੂ ਅਪੋਲੋਜਾਈਜ਼ ਗਾਈਜ਼। ਗਾਣਾ ਜਿਹੜਾ ਚੱਲਣਾ ਉਸ ਦੌਰਾਨ ਮੈਂ ਲਾਈਵ ਕਾਲ ਨਾ ਕਹੀ ਸਕਣਾ। ਡੂ ਕੋਲ ਮੀ ਬੈਕ, ਡੂ ਕੋਲ ਮੀ ਬੈਕ, ਐਂਡ ਆਲਸੋ ਯੂ ਕੈਨ ਸੈਂਡ ਮੀ ਮੈਸੇਜ ਵਟਸਐਪ ਨੂੰ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਮੈਸੇਜ, ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਕੋਈ ਗੀਤ ਸੁਣਨਾ ਚਾਹੁੰਦੇ ਹੋ, ਕੋਈ ਵੀ ਡੈਡੀਕੇਟ ਕਰਨਾ ਚਾਹੁੰਦੇ ਕਿਸੇ ਕੀ ਵੀ, ਕੋਈ ਪ੍ਰੋਗਰਾਮ ਦੇ ਹਵਾਲੇ ਨਾਲ ਤੁਸੀਂ ਮੇਰੀ ਫੀਡਬੈਕ ਦੇਣੀ ਹੈ, ਮੇਰੀ ਲਾਈਵ ਕੋਲ ਕਰੋ। ਅਗਰ ਲਾਈਵ ਕੋਲ ਨਾ ਕਹੀ ਸਕਣੇ ਤਾਂ ਜੇ ਵਟਸਐਪ ਮੀ, ਵਟਸਐਪ ਨੰਬਰ ਹੈ +44 4115-7119-71।

ਇੱਕ ਮੈਸੇਜ ਆਇਆ ਸੀ ਲਾਸਟ ਵੀਕ ਟਰੈਕ ਰਹੀ ਗਿਆ ਸੀ, ਅਸਾਂ ਪਲੇ ਨਾ ਕਰੀ ਸਕੇ ਆਪਣੇ ਅਬਾਸ ਬਾਈ ਸਨ ਜੀ, ਅਬਾਸ ਸਾਹਿਬ ਮੈਂ ਕੀ ਰਿਕੁਐਸਟ ਕੀਤੀ ਸੀ ਉਹਨਾਂ ਖਬਰ ਦਾ ਆਈ ਲਵ ਦਾ ਪ੍ਰੋਗਰਾਮ ਨਾ ਇਟ ਵਾਜ਼ ਲਾਸਟ ਵੀਕ, ਇਟ ਵਾਜ਼ ਵੀਕ ਬਿਫੋਰ ਲਾਸਟ ਵੀਕ ਤਾਂ ਮੈਂ ਸ਼ੋਅ ਨਾ ਸਾ ਕਰੀ ਸਕਿਆ ਫੋਰ ਸਮ ਰੀਜ਼ਨ, ਆਈ ਡੂ ਅਪੋਲੋਜਾਈਜ਼ ਐਂਡ ਗਾਇਜ਼ ਆਈ ਅਪੋਲੋਜਾਈਜ਼ ਫੋਰ ਦੈਟ, ਐਂਡ ਅੱਗੂ ਕਮਿੰਗ ਫੋਰਵਰਡ ਕੋਈ ਪ੍ਰੋਗਰਾਮ ਮਿਸ ਨਹੀਂ ਹੋਣਾ ਗਾ, ਮੈਂ ਜੋ ਮਰਜ਼ੀ ਪਿਆ ਹੋਵੇ ਰੰਗੇ ਕਸ਼ਮੀਰ ਵਾਲੇ ਦਿਹਾੜੇ ਮੈਂ ਕੁਰੇ ਵੀ ਨਹੀਂ ਜਾਣਾ, ਮੈਂ ਸਿਰਫ ਕਸ਼ਮੀਰੀਆਂ ਨਾਲ ਜਾਣਾ। ਬਸ ਭਾਈ ਉਹਨਾਂ ਆਖਿਆ ਸੀ ਜੀ ਮਾੜੇ ਪਾਸੇ ਗਾਣਾ ਪਲੇ ਕਰੋ, ਐਂਡ ਇਹ ਸਾਡੀ ਆਫਿਸ ਉਹਨਾਂ ਨੇ ਮੈਸੇਜ ਕੀਤਾ ਸੀ, ਆਈ ਹੈਵ ਟੂ ਰੀਡ ਇਟ ਆਊਟ, ਹੀ ਸੈਡ ਮੇਕ ਸ਼ੋਰ ਯੂ ਰੀਡ ਮਾਈ ਮੈਸੇਜ ਆਊਟ ਬਿਕੋਜ਼ ਦ ਪਰਸਨ ਆਈ ਵਾਂਟ ਡੈਡੀਕੇਟ ਦਿਸ ਟਰੈਕ ਟੂ ਸ਼ੀ ਬੀ ਲਿਸਨਿੰਗ, ਮੈਂ ਵੀ ਕਸ਼ਮੀਰੀ ਹਾਂ ਉਹ ਵੀ ਕਸ਼ਮੀਰੀ ਹੈ, ਸੋਚਾਂ ਵਿੱਚ ਤੂੰ ਐਂਡ ਡੈਡੀਕੇਟ ਦਿਸ ਟੂ ਦ ਕੁਈਨ ਆਫ ਕਸ਼ਮੀਰ, ਐਂਡ ਹੀ ਸੈਡ ਕੈਨ ਯੂ ਪਲੀਜ਼ ਮੇਕ ਸ਼ੋਰ that it's only by Amarinder Gill and everybody, even though it's your Kashmiri program, it's not a Kashmiri song on it, and a Kashmiri track on it, but I'm Kashmiri, but I love this type of music, and whether you know how it goes these days, there are many songs which might not be based on Kashmir, they might not be based on the program that you're doing, but we are proud to be Kashmiri, and we are Kashmiris, and we are so thankful to you for bringing such a radio show, which I will be looking forward to every week. Every Tuesday, I can promise you, I will not miss your show. Every Tuesday, I'll be listening to you. And if you want, I can send you recordings of it. No, no, my brother, I don't want to go to the recording. I don't want to love you. I don't want to love you. I don't want to love you. I don't want to do messages. I don't want to do time. And I don't want to say anything. I don't want to sit all of them. ਠੀਕ ਹੈ, ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਚਾਹੀਦੀ ਹੈ, ਰੈਸਟੋਰੈਂਟਾਂ ਵਾਲੇ, ਟੇਕਵੇ ਵਾਲੇ, ਟੈਕਸੀ ਵਾਲੇ ਭਰਾ, ਸਾਰਿਆਂ ਦੀ ਵੈਲਕਮ। ਰੈਸਟੋਰੈਂਟਾਂ ਵਾਲੇ, ਟੇਕਵੇ ਵਾਲੇ, ਟੈਕਸੀ ਵਾਲੇ ਭਰਾਵਾਂ, ਸਾਰਿਆਂ ਕੀ, ਔਰ ਉਸਨੇ ਨਾਲ ਨਾਲ ਬਾਕੀ ਸਾਰਿਆਂ ਕੀ, ਜਿੱਥੇ ਤੱਕ ਤੁਸਾਂ ਅਸਾਂ ਕੀ ਸੁਣੀ ਰਹੋ, ਸਾਰਿਆਂ ਕੀ ਵੈਲਕਮ, ਅਤੇ ਜੀਓ ਕਸ਼ਮੀਰੀ ਹੋ, ਕਸ਼ਮੀਰੀ ਹੋ, ਜੀਣੇ ਰਹੋ। First, we're going to go to Abbas's track, and we're going to play this track for one of only what he said. He said, the Queen of Kashmir, Socha Vich Tu by Amarinder Gill. Bilkul ji, asan play karne ha. Because, koi maala prat, tusan maali jitne paana prat sunne ho. Jitne tak tusan mein sunne ho. Isne koi mamanat nahi hai, isne vich koi pabandi nahi hai. Koi restriction nahi hai. Tusan jehda gaana sunna acho. Mehi bao, main play karsan tusan vasai. Koi restriction nahi hai. Lazmi nahi hai. ਕਿ ਰੰਗੇ ਕਸ਼ਮੀਰ ਹੈ ਤਾਂ ਕਸ਼ਮੀਰੀ ਸੌਂਗ ਹੋ ਸਨ, ਜਿਹੜਾ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ, ਬਿਸਮਿਲਾ। ਰਾਹੀਬ ਗੋ ਅਬਾਸ, ਦ ਟਰੱਕ ਇਜ਼ ਔਨ ਹਿਸ ਵੇ ਬਾਈ ਅਮਰਿੰਦਰ ਗਿੱਲ, ਇਜ਼ ਕਾਲਡ ਸੋਚਾਂ ਵਿੱਚ ਤੂੰ, ਐਂਡ ਵੀ ਡੈਡੀਕੇਟ ਦਿਸ ਸੌਂਗ ਟੂ ਦ ਕੁਈਨ ਆਫ ਕਸ਼ਮੀਰ।

ਜੀ ਹੁਣ ਮੈਨੂੰ ਦਿਸਦੀਆਂ ਸਾਰਿਆਂ ਵਿੱਚ ਤੂੰ ਵਾਟ ਅ ਬਿਊਟੀਫੁਲ ਟਰੈਕ ਬਾਈ ਅਮਰਿੰਦਰ ਗਿੱਲ ਇਟ ਵਾਸ ਬੀਨ ਡੈਡੀਕੇਟਿਡ ਟੂ ਵਨ ਐਂਡ ਓਨਲੀ ਦ ਕੁਈਨ ਆਫ ਕਸ਼ਮੀਰ ਬਾਈ ਮਿਸਟਰ ਅਬਾਸ ਟੂ ਦ ਕੁਈਨ ਆਫ ਦ ਕਸ਼ਮੀਰ ਜੀ ਗੱਲ ਹੋ ਰਹੀ ਹੈ ਜੀ ਕਸ਼ਮੀਰੀਆਂ ਹਵਾਲੇ ਨਾਲ ਹੁਣ ਅਗਲਾ ਗਾਣਾ ਜਿਹੜਾ ਉਹ ਸਾਡੇ ਸੱਜਣ ਸਾਡੇ ਦੋਸਤ ਸਾਡੇ ਭਾਈ ਸਾਡੇ ਸੋਹਣੇ ਯਾਰ ਔਰ ਵੀਰ ਉਹਨਾਂ ਇਹ ਅਸਾਂ ਕਿਸ ਨੇ ਰਿਕੁਐਸਟ ਕੀਤੀ ਹੈ ਤੇ ਇਹ ਜਿਸ ਬੰਦੇ ਗਾਏ ਆ ਉਹ ਮਾੜੇ ਸ਼ਹਿਰਾਂ ਨਾਲ

one and only Mr. Taher Mahmood Nair. Taher Mahmood Nair, Taher Nair ni awaz ji wase Kashmir suna. Aur it's been requested by many people. Badiya mare bhana bhana isni request kiti hai meki bilkul ji tu sanu se play kar sa ki na kar sa. Asan ki Kashmiriyan nal pyar hai, mohabbat hai, Kashmiri sadi jaan han. Asan pehle vi dassya yari jehdi hai asan dilu lai hai. ਉਹਨਾਂ ਨੇ ਇਹ ਆਪਸ਼ਨ ਨਹੀਂ ਹੋਣਾ, ਇਹ ਇੱਕ ਚੋਇਸ ਹੋਣੀ ਹੈ। ਦੋਸਤੀ ਜਿਹੜੀ ਹੈ ਤੁਸਾਂ ਦੀ ਇੱਕ ਚੋਇਸ ਹੋਣੀ, ਆਪਸ਼ਨ ਨਹੀਂ ਹੋਣਾ। ਅਸਾਂ ਨਾ ਆਪਸ਼ਨ ਵਾਲੇ ਬੰਦੇ ਹਾਂ ਅਤੇ ਨਾ ਹੀ ਆਪਸ਼ਨ ਵਿੱਚ ਬਿਲੀਵ ਕਰਦੇ ਹਾਂ। ਅਸਾਂ ਬੰਦੇ ਹਾਂ ਦਿਲਾਂ ਵਾਲੇ, ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਇਸ ਤਰ੍ਹਾਂ ਪਿਛਾ ਜਾਨ ਦੇਣ ਵਾਲੇ। ਹੁਣੇ ਹੁਣੇ ਨਾ ਵਿਦ ਅ ਬਿਗਰ ਰੋਲ ਇਟ ਬਿਕਮਸ ਅ ਬਿਗਰ ਰਿਸਪੋਂਸੀਬਿਲਿਟੀ। ਬਿਲਕੁਲ ਜੀ, ਬੜੇ ਅਹੁਦੇ ਨਾਲ ਬੜੀ ਰਿਸਪੋਂਸੀਬਿਲਿਟੀ ਵੀ ਇਸਣੀ ਹੈ। ਠੀਕ ਹੈ, ਤੁਸਾਂ ਦੀ ਜ਼ਿੰਮੇਦਾਰੀ ਜਿਹੜੀ ਉਹ ਬੜੀ ਹੋਈ ਜਾਣੀ ਹੈ। ਤੁਸਾਂ ਕਿ ਬੜਾ ਸੋਚੀ ਸਮਝੀ ਕੇ ਪੈਰ ਰੱਖਣਾ ਪੈਣਾ। ਤਾਂ ਮੈਂ ਜਿਤਨੇ ਵੀ ਮਾੜੇ ਯਾਰ ਹਨ, ਸਭ ਜਿਹੜੇ ਨਾ ਉਹ ਮਾੜੇ ਦਿਲਾਂ ਨਹੀਂ ਜਾਣ ਹਨ, ਚਾਹੇ ਉਹ ਮਿਗੀ ਜਿਸ ਤਰੀਕੇ ਨਾਲ ਵੀ ਤੱਕਣੇ, ਜਿਸ ਹਵਾਲੇ ਨਾਲ ਵੀ ਤੱਕਣੇ ਹਨ, ਪਰ ਮੈਂ ਜਿਨ੍ਹਾਂ ਅੱਖਾਂ ਨਾਲ ਉਹਨਾਂ ਕੀ ਤੱਕਣਾ, ਕਾਸ਼ ਉਹ ਵੀ ਮੀ ਉਹਨਾਂ ਅੱਖਾਂ ਨਾਲ ਤੱਕਣ।

Please make sure you play this track by Tad Nayer, because when I got married, he came to my Mandy and we got him to sing the song for us and he smashed it. Tad Mahmood Nayer ne kya baat hai. Tad Nayer saab ne kya baat hai, unna ni awaaz hi jo jadoo hai, jala ek wari yo gaane na, ta hiya bande ki ਬਿਲਕੁਲ ਛਿੱਕੀ ਕਹਿੰਦੇ ਨੇ ਆਪਣੇ ਵਾਲਾ ਪਾਸਾ, ਬਿਲਕੁਲ ਇੱਕਦਮ ਛਿੱਕੀ ਕਹਿੰਦੇ ਨੇ, ਤਾਂ ਬੰਦੇ ਦੀ ਜਿਤਨੀ ਵੀ ਤਵੱਜੋ ਹੈ ਨਾ ਉਹ ਅੱਗੇ ਪਿੱਛੇ ਨਹੀਂ ਹੋਣੀ, ਛੋੜੀ ਗਏ ਉਹਨਾਂ ਦੀ ਆਵਾਜ਼ ਗਈ ਸੀ। ਨਾ ਕਰੇ ਵੇਸਟ ਐਨੀ ਮੋਰ ਟਾਈਮ, ਇਹ ਵੀ ਆਪਣੇ ਦਾ ਵਸੇ ਕਸ਼ਮੀਰ ਸੁਣਾਉਣਾ ਤਾਂ ਟਰੈਕ ਇਜ਼ ਔਨ ਇਜ਼ ਵੇ। ਮੈਂ ਆਪਣੀ ਤਰਫੋਂ ਆਪਣੇ ਸਾਰੀਆਂ ਭੈਣਾਂ ਭਰਾ ਕੀ ਮਾੜੀ ਤਰਫੋਂ ਸਾਰੀਆਂ ਕਸ਼ਮੀਰੀਆਂ ਕੀ ਗਾਣਾ ਡੈਡੀਕੇਟ ਕਰਨੇ ਆ ਜੀ। ਕੀਪ ਲਿਸਨਿੰਗ ਟੂ ਰੇਡੀਓ ਫਜ਼ਾਰ 97.1 FM। ਤੱਕ 45 ਮਿੰਟ ਗੁਜ਼ਰੀ ਗਏ, ਟਾਈਮ ਮੈਂ ਨਹੀਂ ਸਮਝ ਕੋਈ ਲੱਗੀ, ਟਾਈਮ ਇਸ ਤਰ੍ਹਾਂ ਜਾਣਿਆ ਕਿ ਤੁਸੀਂ ਸੋਚ ਹੀ ਨਾ ਸਕਦੇ।

ਸੌਰੀ ਬਾਤ ਆ, ਗਾਣਾ ਚੱਲਣਾ ਸੀ ਪਿਆ ਅਤੇ ਉਸਨੇ ਵਿੱਚ ਕੋਈ ਮਸਲਾ ਹੋਇਆ ਜੀ। ਦੋਸਤੋ ਮੈਂ ਇਸ਼ੂ ਵਿੱਦ

there was some issue with the technical thing. Obviously, sometime ohi jana internet ko thakda masla ohi jana. Obviously, the gana, the song was being played, and it just got stuck onto one thing, and it just kept repeating the same words. And I'm gonna make sure I rectify this mistake and play again for you. ਔਰ ਉਮੀਦ ਕਰ ਰਿਹਾ ਜੀ ਵਸੇ ਕਸ਼ਮੀਰ ਸੋਹਣਾ ਤੁਸੀਂ ਜੋ ਕੀਤਾ ਹੋ ਸੀ ਔਰ ਇਹ ਬੜਾ ਜ਼ਬਰਦਸਤ ਗਾਣਾ ਜੀ ਤੈਰ ਮਹਿਮੂਦ ਨਈਅਰ ਸਾਹਿਬ ਨਾਲ ਬੜਾ ਹਿੱਟ ਹੋਇਆ ਬੜਾ ਫੇਮਸ ਹੋਇਆ ਲੋਕਾਂ ਸੀ ਬੜਾ ਸੁਣਿਆ ਵੈਨ ਇਟਸ ਬੀਨ ਲਿਸਨ ਟੂ ਬਾਏ ਐਟ ਲਾਥਿੰਗ ਮੋਰ ਦੈਨ 10 million ਪੀਪਲ ਹੈਵ ਲਿਸਨ ਟੂ ਦਿਸ ਟਰੈਕ ਮੋਰ ਦੈਨ 10 million ਤਾਂ ਇਜ਼ ਏ ਹਿਊਜ ਨੰਬਰ 10 million ਕੋ ਥੋੜ੍ਹੇ ਜਿਹੇ ਬੰਦੇ ਤਾਂ ਨਹੀਂ ਨਾ 1 million ਹੀ 10 lakh ਹੋਣਾ ਅਤੇ 1 crore ਬੰਦੇ ਗਾਣਾ ਸੁਣਿਆ

It's nearly our break time, and we only got 3 more minutes left till our break time. And commercial break, jadi oh, badi zaruri honi hai. Obviously, jitne bhi sare businesses and jinhan ne advertise honi hain, we have to make sure. And my request, jitne bhi sare businesses itthe maujood hain Nottingham ne andar ya Nottingham to bahar ho, jitthe bhi tusan sari awaaz suni jo tusan sare ki hi hona hai, request kiti jani hai ki make sure ye tusan apne local radio station advertise karwao. Aur din vich it gets played so many times. It gets played twice an hour. ਹਰ ਘੰਟੇ 2 ਵਾਰੀ ਪਲੇ ਕੀਤੀ ਜਾਣੀ ਹੈ ਅਤੇ ਦਿਹਾੜੀ ਜਗ 24 ਘੰਟੇ 48 ਵਾਰੀ ਤੁਸੀਂ ਐਡਵਰਟਾਈਜ਼ ਹੋ ਸੀ ਅਤੇ ਜੇ 48 ਵਾਰੀ ਹੋ ਸੀ ਤਾਂ ਕਿਤਨੇ ਲੋਕਾਂ ਕੇ ਰੀਚ ਆਊਟ ਕਰ ਸੀ ਵੀ ਹੈਵ ਸੋ ਮੈਨੀ ਲਿਸਨਰਸ ਕਈ ਬੰਦਿਆਂ ਕੀ ਹੋਣਾ ਕਿ ਜੀ ਉਹ ਨਹੀਂ ਇਸ ਤਰ੍ਹਾਂ ਨਹੀਂ ਜੋ ਵੀ ਹੈ ਤੁਸੀਂ ਅਗਰ ਆਪਣੇ ਲੋਕਲ ਇੰਸਟੀਟਿਊਸ਼ਨ ਦੀ ਸਪੋਰਟ ਨਾ ਕਰਨ ਲੱਗੇ ਤੁਸੀਂ ਆਸਾਨੀ ਇਸ ਰੇਡੀਓ ਕੀ ਤੁਸੀਂ ਸਪੋਰਟ ਕਰਨੀ ਹੈ ਬਾਹਰੋਂ ਕੋਈ ਅੱਛੀ ਕੀ ਨਹੀਂ ਕਰਨਾ ਉਹ ਆਣੇ ਘਰੇ ਸਪੋਰਟ ਨਾ ਕਰਨ ਤਾਂ ਬਾਹਰੋਂ ਕੋਈ ਵੀ ਨਹੀਂ ਕਰਨਾ ਘਰੇ ਨੇ ਕੰਮ ਬਣਨਾ ਸਪੋਰਟ ਕਰਨਾ ਅਤੇ ਤੁਸੀਂ ਜਿੱਦਾਂ ਵੀ ਭੈਣਾ ਭਰਾਓ ਉਹ ਹੈ ਓਨ ਦ ਬਿਜ਼ਨਸ ਯੂ ਹੈਵ ਅ ਟੇਕ ਅਵੇ ਰੈਸਟੋਰੈਂਟ ਵਟ ਐਵਰ ਟਾਈਪ ਆਫ ਬਿਜ਼ਨਸ ਦੈਟ ਯੂ ਹੈਵ ਕਮ ਐਂਡ ਐਡਵਰਟਾਈਜ਼ ਯੋਰ ਬਿਜ਼ਨਸ ਵਿਦ ਅਸ ਐਟ ਦ ਰੇਡੀਓ ਫਿਜ਼ਾ 97.1 FM / ਟੈਬ ਰੇਡੀਓ

ਬਿਲਕੁਲ ਜੀ, ਮਾਰੋ ਜੰਦਰੋ ਤੇ ਜ਼ੁਲਮ ਵਾਲੇ ਨਾਲ ਮਿੱਕੀ ਬੜੇ ਸੋਹਣੇ ਲੱਗੇ ਹੋ। ਕਿਹਾ ਬਾਤ ਹੈ ਜੀ, ਅਕਲ ਮਰਾਈ ਨਹੀਂ। ਔਰ ਭਾਈ ਸਾਡੇ ਦੇਸੀ ਗਰੂਪ ਹਮਡਾ ਵੀ ਸੁਣੀ ਦੇ ਸਨ ਜੀ, ਬਿਲਕੁਲ ਆਪਾਂ ਤੁਸਾਂ ਅਕਰਮ ਰਾਈ ਨੇ ਗਾਣਾ ਸੁਣਿਆ। ਔਰ ਕਿਆ ਹੀ ਬਾਤ ਹੈ, ਆਪਣੀ ਜ਼ਬਾਨ ਬੜੀ ਮਿੱਠੀ ਜ਼ਬਾਨ ਹੈ ਜੀ, ਆਪਣੀ ਜ਼ਬਾਨ ਕੀ ਨਹੀਂ ਭੁੱਲਣਾ ਚਾਹੀਦਾ, ਆਪਣੀ ਬੋਲੀ ਹੈ ਮਾਂ ਬੋਲੀ ਜਿਹੜੀ ਹੈ ਇਸ ਕੀ ਨਹੀਂ ਭੁੱਲਣਾ ਚਾਹੀਦਾ। ਬਿਲਕੁਲ, ਕਿਆ ਖਿਆਲ ਹੈ, ਸਾਡੀ ਮਿੱਠੀ ਜ਼ਬਾਨ ਹੈ। ਔਰ ਹਮੇਸ਼ਾ ਆਖਿਆ ਜਾਣਾ ਜੀ, ਉਹ ਤੁਸਾਂ ਬੜੇ ਮਿੱਠੇ ਬੋਲਦੇ ਹੋ, ਬੜੇ ਪੋਲੇ ਪੋਲੇ ਸੋਹਣੇ ਸੋਹਣੇ ਬੋਲਦੇ ਹੋ। ਦੋ ਕਾਲਾਂ ਆਈਆਂ ਜੀ, ਜਿਸਲੇ ਗਾਣਾ ਲੱਗਿਆ ਸੀ, ਹਮੇਸ਼ਾ ਸਾੜੀ ਕੋਈ ਇਹਦੀ ਲੱਕ ਹੈ, ਜਿਲ੍ਹੇ ਵੀ ਅਸਾਂ ਗਾਣਾ ਲੱਗਿਆ ਉਹਨਾਂ ਦੋ ਕਾਲਾਂ ਆਈਆਂ ਨੇ। ਐਂਡ ਗਾਇਜ਼ ਡੂ ਕੋਲ ਮੀ ਬੈਕ ਲਾਈਵ, ਦਾ ਨੰਬਰ ਇਜ਼ 0115-7100-971। ਤੁਸੀਂ ਹਮੇਸ਼ਾ ਉਸੇ ਵੇਲੇ ਕਾਲ ਕਰਨੇ ਹੋ ਜਿਸਲੇ ਟਰੈਕ ਲੱਗੇ ਹੋਣਾ, ਹੁਣ ਮੈਂ ਫਰੀ ਹਾਂ, ਹੁਣ ਤੁਸੀਂ ਕਾਲ ਕਰੀ ਸਕਦੇ ਹੋ। ਆਬਵੀਅਸਲੀ ਦੇਰ ਇਜ਼ ਅ ਲੋਟ ਆਫ ਮੈਸੇਜਿਸ, ਅ ਲੋਟ ਆਫ ਕੰਪਲੀਮੈਂਟਸ ਕਮਿੰਗ ਇਨ ਰਿਗਾਰਡਿੰਗ ਦਾ ਪ੍ਰੋਗਰਾਮ ਰੰਗੇ ਕਸ਼ਮੀਰ। ਬਿਲਕੁਲ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਤੁਸੀਂ ਸਾਰਿਆਂ ਭੈਣਾਂ ਭਰਾਵਾਂ ਜਿਹੜਾ ਜਿਹੜਾ ਮਾੜਾ ਪ੍ਰੋਗਰਾਮ ਸੁਣਨਾ ਪਿਆ। ਔਰ ਮੈਨੀ ਪੀਪਲ ਆਰ ਸੇਇੰਗ, ਬ੍ਰਦਰ ਡੋਂਟ ਵਰੀ, ਵੀ ਆਰ ਟਿਊਨਡ ਇਨ, ਵੀ ਆਰ ਲਿਸਨਿੰਗ ਟੂ ਯੂ, ਐਂਡ ਵੀ ਵੁੱਡ ਲਾਈਕ ਮੋਰ ਟਰੈਕਸ ਟੂ ਬੀ ਪਲੇਡ। ਐਂਡ ਵਨ ਬ੍ਰਦਰ ਸੈਟ, ਇਟ ਡਜ਼ਨਟ ਮੈਟਰ ਵਿਚ ਟਰੈਕਸ ਆਰ ਪਲੇਇੰਗ, ਯੂ ਵਿਲ ਪਲੇ ਵਟ ਐਵਰ ਦ ਲਿਸਨਰਸ਼ਿਪ ਇਜ਼ ਆਸਕਿੰਗ, ਇਟ ਡਜ਼ਨਟ ਮੈਟਰ, ਦ ਪ੍ਰੋਗਰਾਮ ਇਜ਼ ਕੋਲਡ ਰੰਗੇ ਕਸ਼ਮੀਰ, ਐਂਡ ਦ ਹੈਵਿੰਗ ਅ ਟਾਈਟਲ ਆਫ ਰੰਗੇ ਕਸ਼ਮੀਰ, ਇਟ ਮੀਨਸ ਐਵਰੀਥਿੰਗ ਟੂ ਅਸ। ਥੈਂਕ ਯੂ ਸੋ ਮਚ ਮਾਈ ਬ੍ਰਦਰ।

ਨਾਓ ਗ੍ਰੇ ਗੋ ਟੂ ਨੈਕਸਟ ਟ੍ਰੈਕ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰਾ ਪ੍ਰੋਗਰਾਮ ਇੰਜੋਏ ਕਰੀ ਰਹੇ ਹੋ। ਉਸ ਤੋਂ ਕੋਲ ਟਾਈਮ ਇਤਨਾ ਜਲਦੀ ਗੁਜ਼ਰੀ ਗਿਆ, ਇੱਕ ਘੰਟਾ ਅਤੇ 10 ਮਿੰਟ ਪਤਾ ਵੀ ਨਹੀਂ ਲੱਗਾ ਕਿ ਟਾਈਮ ਗੁਜ਼ਰ ਗਿਆ। ਵੀ ਵਿਲ ਟ੍ਰਾਈ ਆਵਰ ਬੈਸਟ ਟੂ ਪਲੇ ਐਸ ਮੈਨੀ ਟ੍ਰੈਕਸ ਐਸ ਪੋਸੀਬਲ, ਐਂਡ ਯੂ ਗਾਇਸ ਕੈਨ ਕੀਪ ਕਮਿੰਗ, ਕੀਪ ਟੈਕਸਟਿੰਗ ਮੀ, ਕੀਪ ਸੈਂਡਿੰਗ ਮੀ ਯੋਰ ਰਿਕੁਐਸਟ, ਐਂਡ ਆਈ ਵਿਲ ਬੀ ਪਲੇਇੰਗ ਯੋਰ ਰਿਕੁਐਸਟ ਵਨ ਬਾਈ ਵਨ।

ਜੀ ਕਿਸੇ ਰਿਕੁਐਸਟ ਕੀਤੀ ਸੀ ਜੀ ਗਾਣੇ ਨਹੀਂ ਕੱਲ੍ਹ ਬਾਏ ਅਤਾਉਲਾ ਖਾਨ ਐਂਡ ਅਤਾਉਲਾ ਖਾਨ ਐਂਡ ਵਸ ਇਜ਼ ਨੇਮ ਸ਼ਿਫਾਉਲਾ ਖਾਨ ਰੋਕੜੀ ਇਹਨਾਂ ਨੇ ਗਾਣਾ ਸੀ ਕਾਲੇ ਚੋਲੇ ਉਹ ਅਸਾਂ ਪਲੇ ਕਰਨੇ ਹਾਂ ਜੀ ਇਨ ਦਾ ਮੀਨ ਟਾਈਮ ਯੂ ਗਾਇਸ ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM ਬ੍ਰਦਰ ਥੈਂਕ ਯੂ ਸੋ ਮੱਚ ਫੋਰ ਯੂਰ ਮੈਸੇਜ ਐਂਡ ਆਈ ਹੋਪ ਯੂ ਵਿਲ ਇੰਜੋਏ ਦਿਸ ਟਰੈਕ ਐਂਡ ਆਈ ਡੈਡੀਕੇਟ ਦਿਸ ਟਰੈਕ ਟੂ ਯੂ ਟੂ ਯੂਰ ਫਰੈਂਡਸ ਐਂਡ ਟੂ ਐਵਰੀਬਡੀ

are two legends performing together. ਇਹ ਦੋਵੇਂ ਜੀ ਬੜੇ ਚੰਗੇ ਸਿੰਗਰ ਔਰ ਬੜੇ ਪੁਰਾਣੇ ਸਿੰਗਰ ਹਨ ਸਾਡੇ। ਇਹ ਲੈਜੈਂਡਸ ਐਂਡ ਲੈਜੈਂਡਸ ਨਹੀਂ, ਹਮੇਸ਼ਾ ਕਦਰ ਕੀਤੀ ਜਾਣੀ ਹੈ। ਅਤੇ ਵਾਟ ਅ ਬਿਊਟੀਫੁਲ ਟ੍ਰੈਕ ਬਾਏ ਅਤਾਉਲਾ ਖਾਨ ਐਂਡ ਸ਼ਿਫਾਉਲਾ ਖਾਨ ਐਂਡ ਹੀ ਵਾਜ਼ ਡੈਡੀਕੇਟਿਡ ਟੂ ਆਲ ਦ ਬ੍ਰਦਰਸ ਆਊਟ ਦੇਅਰ। ਇਨ ਅ ਮੀਨਵਾਈਲ ਮੈਸੇਜ ਆਇਆ ਜੀ ਸਾਡੇ ਬੜੇ ਭਾਈ ਅਸਗਰ ਸਾਹਿਬ ਨਾਲ। ਭਾਈ ਅਸਗਰ ਜੀ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਤੁਹਾਨੂੰ ਦੂਸਰਾ ਸਾਨੂੰ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਮੈਂਟ ਕੀਤਾ, ਥੈਂਕ ਯੂ ਸੋ ਮੱਚ। ਐਂਡ You also mentioned that good stuff, love your music, thank you so much, your compliments means a lot to us. To sani ye to koi hausla afzai jehdi hai na, iye hi bande ki himmat deni hai, taqat deni hai, aur eh hausla afzai bande ki labni rwana to banda himmat kadai nahi haarna. Te Papa Asghar, we love you to bits, bottom of our heart. Is Papa Asghar is our elder brother. Allah taala inna ke khush rakhe, te jeene rewo janab, jeene rewo, Allah khushiyan na nawaze. Sister Sidra is listening to me from Grantham, and she said to you, brother, I'm listening to you on a DAB radio and I am loving this program called Rangi Kashmir. She goes, a very good selection of songs, and you are doing absolutely brilliant job, and I am a daughter of a Kashmir and I love Kashmir. I go back home to the motherland every year. That's very good, sister. ਅਸਾਂ ਕੀ ਜਾਣਾ ਚਾਹੀਦਾ, ਬਿਲਕੁਲ ਜੀ, ਅਸਾਂ ਨੂੰ ਅਸਾਂ ਕਦੇ ਵੀ ਉਸ ਮਿੱਟੀ ਕੀ ਭੁੱਲੀ ਨਾ ਸਕਣੇ, ਕਿਉਂਕਿ ਸਾਡੀ ਮਿੱਟੀ, ਅਸਾਂ ਉਸ ਮਿੱਟੀ ਦੇ ਹਾਂ। ਹਰ ਇਨਸਾਨ ਮਿੱਟੀ ਨਾ, ਲੇਕਿਨ ਜਿਸ ਮਿੱਟੀ ਵਿੱਚ ਇਨਸਾਨ ਉਸ ਮਿੱਟੀ ਤੋਂ ਆਇਆ ਹੋਇਆ ਜਾਂ ਸਾਡੇ ਅਬਾ ਅਜਦਾਦ ਹੈ, ਲਾਈਕ ਵੀ ਆਰ ਬੋਰਨ ਹੀਅਰ, ਇਟ ਡਜ਼ਨਟ ਮੈਟਰ ਵੀ ਆਰ ਬੋਰਨ ਹੀਅਰ, ਵੇਅਰ ਐਵਰ ਯੂ ਆਰ ਬੋਰਨ, ਯੂ ਸ਼ੁੱਡ ਨਾਟ ਫੋਰਗੇਟ ਯੂਰ ਰੂਟਸ। Sister Sidra goes on to say that go back to motherland every year and I really enjoy it and I always go in the holiday season, but this year due to my son's health I could not go, and now it will have to be next year. So can you please play this track for my son and my sisters and my hubby especially, who treats me like a queen. Oh, mashallah. Such a nice word to say about your hubby. And she goes, I am a daughter of Kashmir and he's a son of Kashmir. I want you to play this track, especially for my husband. It's by Zeeshan Rokri and it's called Sirda Sauda. No problem, sister. We will play it, no problem. No problem. We'll play your track and just keep listening to Radio Fazal 97.1 FM. Taki, you know. ਨਾਟੀਗਮ ਵਾਲੇ ਤੁਸਾਂ ਨਾਟੀਗਮ ਦੇ ਵਿੱਚ ਰਹੀ ਗਿਆ, ਅਗਰ ਸਾਡਾ ਪ੍ਰੋਗਰਾਮ ਨਾ ਸੁਣੋ ਤਾਂ ਜ਼ਿਆਦੀ ਹੈ, ਇਹ ਸਾਡੇ ਨਾਲ ਜਿਹੜੀ ਹੈ ਨਾ ਬੇਵਫਾਈ ਹੈ। ਲੋਕ ਗ੍ਰੰਥਮ ਵਿੱਚੋਂ, ਨਿਊਯਾਰਕ ਵਿੱਚੋਂ, ਲੈਸਟਰ ਜੋ, ਡਰਬੀ ਜੋ, ਔਰ ਕੁਥਾ ਕੁਥਾ ਤੱਕ ਸਾਡੀ ਜਿੱਤ ਆਵਾਜ਼ ਜਾ ਰਹੀ ਹੈ, ਲੋਕ ਅਸਾਂ ਕੀ ਸੁਣ ਹੀ ਰਹੇ, ਅਤੇ ਤੁਸਾਂ ਸਾਡੇ ਲੋਕਲ ਭੈਣਾਂ ਭਰਾ ਜਿਹੜੇ ਹੋ ਨਾ, ਤੁਸਾਂ ਦਾ ਸੁਣਨਾ ਬੜਾ ਜ਼ਰੂਰੀ ਹੈ। ਇਹ ਰੰਗੇ ਕਸ਼ਮੀਰ ਜਿਹੜਾ, ਤੁਸਾਂ ਆਪਣਾ ਪ੍ਰੋਗਰਾਮ ਹੈ, ਤੁਸਾਂ ਆਪਣਾ ਸ਼ੋਅ ਹੈ, ਤੁਸਾਂ ਆਪਣੀ ਹਰ ਚੀਜ਼ ਹੈ ਇਸਨੇ ਵਿੱਚ, ਔਰ ਤੁਸਾਂ ਆਪਣਾ ਭਰਾ, ਆਪਣਾ ਦੋਸਤ, ਆਪਣਾ ਵੀਰ, ਤੁਸਾਂ ਆਪਣਾ ਗਲੀ ਉਮਰ ਜੰਝੂਆ, ਤੁਸਾਂ ਵਸਾਏ ਪ੍ਰੋਗਰਾਮ ਪੇਸ਼ ਕਰੀ ਰਿਹਾ ਰੇਡੀਓ ਫਜ਼ਾ 97.1 FM /DAB ਰੇਡੀਓ ਸਟੂਡੀਓ ਤੋਂ। ਉਮੀਦ ਕਰਨੀ ਆ ਤੁਸਾਂ ਇੰਜੋਏ ਕਰੀ ਰਹੇ ਹੋ। ਇਹ ਸਿਰ ਦਾ ਸੌਦਾ, ਇਹ ਪਹਿਲੇ ਵੀ ਮੇਰੀ ਦੋ ਤਰ੍ਹਾਂ ਰਿਕੁਐਸਟਾਂ ਆਈਆਂ ਸਨ, ਸੋ ਆਮ ਗੋਇੰਗ ਟੂ ਪਲੇ ਦਿਸ ਕਲੈਕਟਿਵਲੀ ਫੋਰ ਈਚ ਐਂਡ ਐਵਰੀ ਵਨ ਆਫ ਯੂ ਹੂ ਐਵਰ ਹੈਜ਼ ਆਸਕਡ ਮੀ ਫੋਰ ਦਿਸ ਸੌਂਗ, ਐਂਡ ਆਈ ਡੈਡੀਕੇਟ ਦਿਸ ਸੌਂਗ ਟੂ ਆਲ ਐਂਡ ਆਲ ਦ ਬ੍ਰਦਰਸ ਐਂਡ ਆਲ ਦ ਸਿਸਟਰਸ ਆਊਟ ਦੇਅਰ ਐਂਡ ਸਪੈਸ਼ਲੀ ਟੂ ਸਿਸਟਰ ਸਿਦਰਾਜ਼ ਹਸਬੈਂਡ। ਬ੍ਰਦਰ ਤੁਸਾਂ ਤੱਕੀ ਕਰਾਂ, ਤੁਸਾਂ ਨੇ ਬੀਵੀ ਜਿਹੜੀ ਹੈ ਨਾ, ਤੁਸਾਂ ਵਾਲਾ, ਤੁਸਾਂ ਨੇ ਪਿੱਛੇ ਕਿਹੜਾ ਗਾਣਾ ਲਵਾਇਆ, ਅਸਾਂ ਸਿਰ ਦਾ ਸੌਦਾ ਘਰ ਬੈਠੇ, ਠੀਕ ਹੈ, ਸਿਰ ਦਾ ਸੌਦਾ ਤੁਸੀਂ ਪਤਾ ਨਾ ਇਹ ਕਿਹੜੇ ਵੇਲੇ ਆਉਣਾ,

ਜੀ ਅਸਾਂ ਸਿਰ ਦਾ ਸੌਦਾ ਕਰ ਬੈਠੇ। ਬਿਲਕੁਲ ਜੀ, ਸਿਰ ਦਾ ਸੌਦਾ ਅਸਾਂ ਕਦੋਂ ਨਾ ਕਰੀ ਬੈਠੇ ਹਾਂ ਆਪਣੇ ਦੋਸਤਾਂ ਨਾਲ, ਆਪਣੇ ਯਾਰਾਂ ਨਾਲ, ਆਪਣੇ ਭੈਣਾਂ ਭਰਾਵਾਂ ਨਾਲ, ਰੰਗੇ ਕਸ਼ਮੀਰ ਨਾਲ। ਸੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਰੇਡੀਓ ਫਜ਼ਾ 97.1 FM ਨੇ ਸਟੂਡੀਓ ਤੋਂ /ਡੈਬ ਰੇਡੀਓ ਤੋਂ। ਤੁਸੀਂ ਅਸਾਂ ਜਿੱਥੇ ਜਿੱਥੇ ਤੱਕ ਸੁਣੀ ਰਹੇ ਹੋ ਤੱਕੋ ਅਸਾਂ ਨਾਲ ਟਾਈਮ ਸਮਝ ਦੀ ਕੋਈ ਲੱਗੀ ਹੈ, ਅੱਧਾ ਘੰਟਾ ਅਸਾਂ ਰਹੀ ਗਿਆ, 5 ਮਿੰਟ ਰਹੀ ਗਏ, ਟਾਈਮ ਮੈਂ ਨਹੀਂ ਸਮਝ ਨਹੀਂ ਲੱਗਣੀ। ਮੈਂ ਤਾਂ ਆਉਣਾ ਜੀ ਕਿ ਜਿਹੜਾ 2 ਘੰਟੇ ਦੇ ਸੈਗਮੈਂਟ ਆ, ਮੈਨੂੰ ਲੱਗਣਾ 3 ਘੰਟੇ ਨੇ ਕਰਨਾ ਵੈਸੇ, ਕਿਉਂਕਿ ਡੈਡੀਕੇਸ਼ਨਸ ਇਤਨੀਆਂ ਆਈ ਜਾਣੀਆਂ ਦੋਸਤਾਂ ਭੈਣਾਂ ਭਰਾਣੀਆਂ ਸੰਗੀਆਂ ਬੇਲੀਆਂ ਦੀਆਂ, ਔਲ ਮਾਈ ਕੋਲੀਗਸ ਐਂਡ ਐਵਰੀਬਡੀ। ਅਤੇ ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਤੁਸਾਂ ਨੇ ਸਾਰੀ ਡੈਡੀਕੇਸ਼ਨ ਜੀ ਅਪਲਾਈ ਕੀਤੀ ਜਾਏ। ਹੁਣ ਅਸਾਂ ਬਿਲਕੁਲ ਟਾਈਮ ਵੇਸਟ ਨਹੀਂ ਕਰਨਾ, ਜੁਲਿਆ ਜੀ ਅਗਲੇ ਟਰੈਕ ਦੀ ਤਰਫ, ਠੀਕ ਹੈ, ਅਗਲਾ ਟਰੈਕ ਪਲੇ ਕਰਦੇ ਹਾਂ ਜੀ। ਇਹ ਚੌਧਰੀ ਯੂਨਸ ਸਾਹਿਬ ਮੈਸੇਜ ਕੀਤਾ ਜੀ ਬੀਸਟਨ ਤੋਂ, ਉਹਨਾਂ ਹੈ ਜੀ ਉਮਰ ਬਾਈ, ਉਰਦੂ ਲਿਖੀ ਹੈ ਨਾ, ਮੈਂ ਕੋਸ਼ਿਸ਼ ਕਰਨਾ ਪੜ੍ਹਨੇ ਦੀ।

ਥੈਂਕ ਯੂ ਜੋਸ਼ ਸਾਹਿਬ, ਜੋਸ਼ ਸਾਹਿਬ ਮੈਸੇਜ ਮੀ ਫਰੋਮ ਦ ਬੀਸਟਨ ਐਂਡ ਬੀਸਟਨ ਤੋਂ ਤੁਸੀਂ ਮੈਸੇਜ ਕੀਤਾ ਜੀ ਜਨਾਬ, ਬੜੀ ਮਿਹਰਬਾਨੀ, ਤੇਰੇ ਨਾਲ ਨਾਲ ਮੈਂ ਰਹਿਣਾ ਜੀ, ਬਿਲਕੁਲ ਅਸਾਂ ਰੰਗੇ ਕਸ਼ਮੀਰ ਦੇ ਨਾਲ ਨਾਲ ਰਹਿਣਾ, ਅਸਾਂ ਆਪਣੇ ਭੈਣਾਂ ਭਰਾ ਨੇ ਨਾਲ ਨਾਲ ਰਹਿਣਾ, ਜਿੱਥੇ ਜਿੱਥੇ ਤੱਕ ਤੁਸੀਂ ਅਸੀਂ ਸੁਣੀ ਰਹੋ, ਨਾਟੀਗਮ ਵਾਲੇ ਹੋ, ਡਰਬੀ ਵਾਲੇ ਹੋ, ਲੈਸਟਰ ਵਾਲੇ ਹੋ, ਜਿੱਥੇ ਵੀ ਹੋ ਤੁਸੀਂ ਦੁਨੀਆਂ ਦੇ ਜਿਹੜੇ ਕੋਨੇ ਤਾਂ ਅਸਾਂ ਤੁਹਾਨੂੰ ਨਾਲ ਨਾਲ ਲੈਣਾ, ਤਾਂ ਤੁਸੀਂ ਸਾਡੇ ਨਾਲ ਨਾਲ ਰਹਿਣਾ, ਤਾਂ ਬੇਵਫਾਈ ਨਹੀਂ ਕਰਨੀ, ਬਿਲਕੁਲ ਨਹੀਂ, ਜੁੜੇ ਰਹਿਣਾ ਇੱਕ ਦੂਜੇ ਨਾਲ, ਉਹ ਦਿਸਾਣੇ ਨਹੀਂ ਇੱਕ ਦੂਜੇ ਨਾਲ, ਚਮੁੱਠੀ ਜਿਹਾ ਵਿੱਚ ਪਾਣੀ ਵੀ ਨਾ ਨੰਗਾ ਹੈ। ਥੈਂਕ ਯੂ ਸੋ ਮਚ ਜੀ, ਜਿਹਨਾਂ ਜਿਹਨਾਂ ਮੈਸੇਜ ਕੀਤੇ ਨੇ, ਕਾਲਾਂ ਹੁਣ ਫਿਰ ਵੀ ਦੋ ਕਾਲਾਂ ਆਈਆਂ, ਵਾਇਲ ਆਈ ਵਾਜ਼ ਔਨ ਆਫ ਟਰੈਕ ਵਾਜ਼ ਪਲੇਇੰਗ ਆਫ ਏਅਰ, ਕਾਲਾਂ ਦੋ ਆਈਆਂ, ਬਹੁਤ ਮਿਹਰਬਾਨੀ, ਤੁਸੀਂ ਲਾਈਵ ਕਾਲ ਕਰਿਆ ਕਰੋ ਰੇਡੀਓ 'ਚ, ਔਰ ਇਸ ਨਾਲ ਇਹ ਹੋਣਾ ਕਿ ਜਿਹੜਾ ਤੁਸੀਂ ਕਾਲ ਕਰ ਸੋ, ਨੰਬਰ ਤੁਸੀਂ ਪਤਾ ਹੀ ਆ, ਓ 5710971 ਸਾਹਿਬ, ਤਕਰੀਬਨ ਰਹੇਗੀ 10 ਮਿੰਟ, ਇਹਨਾਂ 10 ਮਿੰਟਾਂ 'ਚ ਅਸੀਂ ਕੋਸ਼ਿਸ਼ ਕਰਾਂ ਜਿਹਨੇ ਵੀ ਤੁਸੀਂ ਟਰੈਕ ਡੈਡੀਕੇਸ਼ਨ ਵਾਟ ਐਵਰ ਯੂ ਰਿਕੁਐਸਟਡ ਮੀ ਫੋਰ ਟੂ ਪਲੇ ਇਟ, 10 ਮਿੰਟਾਂ ਕੋਸ਼ਿਸ਼ ਕਰ ਸਕਾਂ ਅਸੀਂ ਜਿਤਨਾ ਵੀ ਪਲੇ ਕਰ ਸਕੀਆਂ। ਦ ਨੈਕਸਟ ਸੌਂਗ ਇਜ਼ ਗੋਨਾ ਗੋ ਆਊਟ ਟੂ ਮਾਈ ਬ੍ਰਦਰ ਅਸਗਰ, ਮੈਡਮ ਨੂਰ ਜਹਾਂ ਨੇ ਗਾਣੇ ਉਹਨਾਂ ਕੇ ਬੜੇ ਚੰਗੇ ਲੱਗਣੇ ਨੇ, ਤਾਂ ਬ੍ਰਦਰ ਅਸਗਰ ਤੁਸੀਂ

ਕੋਸ਼ਿਸ਼ ਕਰਨੇ ਹਾਂ ਜੀ ਇਸ ਤੋਂ ਪਹਿਲਾਂ ਕਿ ਸਾਡਾ ਟਾਈਮ ਖਤਮ ਹੋ ਜਾਏ, ਆਮ ਗੋਨਾ ਟ੍ਰਾਈ ਐਂਡ ਪਲੇ ਅਨਦਰ ਸੌਂਗ, ਜਿੰਨੀਆਂ ਵੀ ਰਹੀ ਗਈਆਂ ਆਈਵ ਗਾਟ ਫਿਊ ਮੋਰ ਡੈਡੀਕੇਸ਼ਨਸ ਲੈਫਟ, ਆਮ ਗੋਨਾ ਟ੍ਰਾਈ ਐਂਡ ਪਲੇ ਇਟ। ਅਗਰ ਅੱਜ ਨਾ ਕਰੀ ਸਕਿਆ ਤਾਂ ਤੁਸੀਂ ਨਾਰਾਜ਼ ਨਹੀਂ ਹੋਣਾ, ਨੈਕਸਟ ਵੀਕ ਇਸੇ ਟਾਈਮ ਇਸੇ ਰੇਡੀਓ ਸਟੇਸ਼ਨ ਦਾ ਸਭ ਤੋਂ ਪਹਿਲੇ ਜਿਨ੍ਹਾਂ ਨੇ ਰਹੀ ਜਾਣੀ ਹੈ ਉਹਨਾਂ ਨੇ ਪਲੇ ਕਰ ਸਾਂ, ਠੀਕ ਹੈ? ਸੋ ਸਟੇ ਟਿਊਨ, ਕੀਪ ਲਿਸਨਿੰਗ ਟੂ ਰੇਡੀਓ ਫਜ਼ਾਦ 97.1 FM/DAB Radio, ਤੁਸੀਂ ਆਪਣਾ ਰੇਡੀਓ ਫਰੋਮ ਹਾਰਟ ਆਫ ਨੌਟਿੰਗਹਮ, ਰੇਡੀਓ ਫਜ਼ਾ। ਜੀ ਭਾਈ ਅਸਗਰ, ਮੈਂ ਗਾਣਾ ਪਲੇ ਕਰਨਾ ਆਪਣੀ ਮਰਜ਼ੀ ਨਾਲ, ਤੁਸਾਂ ਵਸੈ ਮੈਡਮ ਨੂਰ ਜਾਨ ਆ, ਮੈਂ ਤੇ ਮੇਰਾ ਦਿਲ ਬਾਰ ਜਾਨੀ, ਆਈ ਹੋਪ ਯੂ ਲਾਈਕ ਇਟ। ਸਪੈਸ਼ਲੀ ਡੈਡੀਕੇਟਡ ਟੂ ਬ੍ਰਦਰ ਅਸਗਰ।

ਜੀ ਮੈਂ ਤੇ ਮੇਰਾ ਦਿਲ ਬਰ ਜਾਨੀ ਸਪੈਸ਼ਲੀ ਡੈਡੀਕੇਟਡ ਟੂ ਪਾਪਾ ਅਸਗਰ ਪਾਪਾ ਅਸਗਰ ਉਮੀਦ ਕਰਨੇ ਆ ਤੁਸਾਂ ਕੀ ਪਸੰਦ ਆਇਆ ਸੀ ਚੈਸ ਆਈ ਸੀ ਉਹ ਜਵਾਨੀ ਦੇ ਦਿਹਾੜੇ ਜਿਹੜੇ ਨਾ ਤੁਸਾਂ ਕੀ ਯਾਦ ਆਇਆ ਸੀ Thank you very much to each and every one of you who have been listening to me out there. Jitne bhi Kashmiri ho jinne reho Kashmiri maade pehna pra jitne bhi ho jithe bhi maadi awaaz pahunchni hai pe jithe jithe tak sunne ho pe jinne reho Allah taala saryan ki khush o khurram rakha hai is range Kashmir ne program ne wale nal main always end up ek message chhod ke jana hona mara message yehi hona ki khud bhi khush reho baakiyan ki bhi khush rakho apni taraf koshish karo aur bande nal acche tarike nal pesh karo pesh acho acche ਸਲੂਕ ਨਾਲ ਪਿਆਰ ਨਾਲ ਮੁਹੱਬਤ ਨਾਲ ਭਾਈਚਾਰੇ ਨਾਲ ਹਰ ਬੰਦੇ ਨਾਲ ਪੇਸ਼ ਅਚੋ ਬੜਿਆਂ ਨਾਲ ਅਦਬ ਕਰੋ ਨਿੱਕਿਆਂ ਨਾਲ ਸ਼ਫਕਤ ਕਰੋ ਔਰ ਸਭ ਤੋਂ ਬੜ੍ਹ ਕੇ ਆਪਣੇ ਵਾਲਿਦੈਨ ਨੂੰ ਬਹੁਤ ਸਾਰਾ ਖਿਆਲ ਰੱਖੋ ਆਪਣੀ ਮਾਂ ਬਾਪ ਜਿਨ੍ਹਾਂ ਨੇ ਮਾਂ ਬਾਪ ਜਿਹਨੇ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦਿਆ ਹੈ ਤਾਂ ਜਿਨ੍ਹਾਂ ਨੇ ਇਸ ਦੁਨੀਆਂ ਤੋਂ ਚਲੇ ਗਏ ਉਹਨਾਂ ਸਾ ਦੁਆ ਗੂੰ ਅੱਲਾਹ ਉਹਨਾਂ ਦੀ ਬਖਸ਼ਿਸ਼ ਕਰਿਆ ਤਾਂ ਮਾੜਾ ਇੱਕ ਹੀ ਮੈਸੇਜ ਹੈ ਤੁਸਾਂ ਸਾਰੇ ਮਾੜੇ ਵਾਲਿਦੈਨ ਵਾਸਤੇ ਦੁਆ ਕਰਿਆ ਕਰੋ ਸਪੈਸ਼ਲੀ ਮਾੜੀ ਅੰਮੀ ਜੀ ਵਾਸਤੇ ਕਿ ਉਹਨਾਂ ਦੀ ਤਬੀਅਤ ਕੋਈ ਠੀਕ ਨਹੀਂ ਰਹਿਣੀ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਉਸੇ ਦਿਆ ਅੱਲਾਹ ਉਹਨਾਂ ਦਾ ਸਾਇਆ ਸਾਡੇ ਸਿਰ ਤੇ ਕਾਇਮ ਰੱਖਿਆ ਆਮੀਨ ਮਾਵਾਂ ਦੇ ਨਾਲ ਨਹੀਂ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ ਮਾਵਾਂ ਮਾਵਾਂ ਹੀ ਹੋਣੀਆਂ ਹਨ ਠੀਕ ਹੈ ਚਾਹੇ ਉਹ ਸਾਰੀਆਂ ਮਾਵਾਂ ਚਾਹੇ ਉਹ ਕਿਸੇ ਦੀ ਮਾਂ ਹੈ ਸਾਰਿਆਂ ਦੀ ਮਾਵਾਂ ਨਾ ਇੱਕ ਆਪਣਾ ਰੁਤਬਾ ਹੈ ਮਾਓ ਨਾ ਇੱਕ ਆਪਣਾ ਰੁਤਬਾ ਹੈ ਮਾਓ ਦੀ ਖਿਦਮਤ ਕਰੋ ਬਾਪ ਦੀ ਖਿਦਮਤ ਕਰੋ ਮਾਂ ਪਿਓ ਰਾਜ਼ੀ ਤਾਂ ਸਭ ਰਾਜ਼ੀ ਮਾਂ ਪਿਓ ਰਾਜ਼ੀ ਨਾ ਹਰ ਚੀਜ਼ ਠੀਕ ਰਹਿਣੀ ਹੈ ਸਭ ਰਾਜ਼ੀ ਹੈ ਜੇ ਮਾਂ ਪਿਓ ਨਾਰਾਜ਼ ਹੋਣ ਤਾਂ ਜ਼ਿੰਦਗੀ ਚੈਸ ਕੋ ਨਹੀਂ ਰਹਿਣੀ ਕਿਆ ਖਿਆਲ ਹੈ ਕਸ਼ਮੀਰੀਓ ਤਾਂ ਅਗਲਾ ਗਾਣਾ ਜੀ ਜਿਹੜਾ ਅਲੀ ਮਾੜਾ ਦੋਸਤ ਤੂੰ ਮੈਸੇਜ ਕੀਤਾ ਸੀ ਯਾਰੀਆਂ ਗਾਣੇ ਵਾਸਤੇ ਆਮ ਸੋਰੀ ਅੱਜ ਮਾੜੇ ਕੋਲ ਥੋੜ੍ਹਾ ਜਿਹਾ ਟਾਈਮ ਛੋਟ ਰਹੀ ਗਿਆ ਦ ਨੈਕਸਟ ਟਰੈਕ ਦਾ ਆਮ ਗੋਇੰਗ ਟੂ ਪਲੇ ਆਮ ਗੋਇੰਗ ਡੈਡੀਕੇਟਡ ਟੂ ਯੂ ਮਾਈ ਬ੍ਰਦਰ ਐਂਡ ਟੂ ਐਵਰੀਬਾਡੀ ਆਊਟ ਦੇਅਰ ਸੋ ਅੰਟਿਲ ਨੈਕਸਟ ਵੀਕ ਤੁਸਾਂ ਸੁਣਨਾ ਨਹੀਂ ਭੁੱਲਣਾ ਰੰਗੇ ਕਸ਼ਮੀਰ 7 PM ਟੂ 9 PM ਐਟ ਯੂਰ ਵੈਰੀ ਓਨ ਰੇਡੀਓ ਰੇਡੀਓ ਫਿਜ਼ਾ 97.1 FM/Dub Radio ਤੂੰ ਸੁਣ ਆਪਣਾ ਰੇਡੀਓ ਫਰੋਮ ਹਾਰਟ ਆਫ ਨੋਟਿੰਗਹਮ ਪੇਸ਼ ਕੀਤਾ ਜਾ ਰਿਹਾ ਲਾਈਵ ਫਰੋਮ ਚੈਪਲ ਹਾਊਸ ਤੁਸਾਂ ਆਪਣੇ ਬਰਾਊਗੀ ਆਪਣੀਆਂ ਦੁਆਵਾਂ 'ਚ ਹਮੇਸ਼ਾ ਯਾਦ ਰੱਖਿਆ ਕਰੋ ਅਤੇ ਆਲਵੇਜ਼ ਜਿਹੜਾ ਨਾ ਮਾੜਾ ਪ੍ਰੋਗਰਾਮ ਹੋਵੇ ਜਾਂ ਕਿਸੇ ਹੋਰ ਪ੍ਰਜੈਂਟਰ ਨਾ ਹੋਵੇ ਤੁਸਾਂ ਸੁਣਿਆ ਕਰੋ ਔਰ ਬਿਲਕੁਲ ਲਾਜ਼ਮੀ ਟਿਊਨ ਕਰਿਆ ਕਰੋ ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕੀਤੇ ਜਾਣੇ ਨੇ ਹਰ ਰੋਜ਼ ਸੁਬਹਾ ਤੋਂ ਲੈ ਕੇ ਸ਼ਾਮ ਤੱਕ 7 ਦਿਹਾੜੇ ਹਫ਼ਤੇ ਨੇ 365 ਦਿਹਾੜੇ ਪੂਰੇ ਸਾਲ ਨੇ 7 days a week 24 ਘੰਟੇ 7 ਦਿਹਾੜੇ 365 ਦਿਹਾੜੇ ਥਰੂ ਆਊਟ ਦਈਏ ਹੋਲ ਆਊਟ ਥਰੂ ਆਊਟ ਦਈਏ

ਤੁਸਾਂ ਵਾਸਤੇ ਜਿਤਨੇ ਵੀ ਪ੍ਰੋਗਰਾਮ ਪੇਸ਼ ਕੀਤੇ ਜਾਣੇ ਨੇ ਇਸ ਪਲੇਟਫਾਰਮ ਤੋਂ ਰੇਡੀਓ ਫਿਜ਼ਾ ਨੇ ਸਟੂਡੀਓ ਤੋਂ ਪੇਸ਼ ਕੀਤੇ ਜਾਣੇ ਨੇ, ਸਾਡੀ ਕੋਸ਼ਿਸ਼ ਹੋਣੀ ਹੈ ਕਿ ਸਾਡੇ ਭੈਣਾਂ ਭਰਾ ਜਿਹੜੇ ਨੇ ਹਮੇਸ਼ਾ ਸਾਡੇ ਇਹਨਾਂ ਪ੍ਰੋਗਰਾਮਾਂ ਤੋਂ ਜਿਹੜਾ ਖੁਸ਼ ਹੋਵਣ ਔਰ ਹਮੇਸ਼ਾ ਖੁਸ਼ ਰਹਿਣ, ਔਰ ਸਾਡੇ ਭੈਣਾਂ ਭਰਾ ਕੀ ਜਿਹੜਾ ਨਾ ਸਾਡੇ ਇਹਨਾਂ ਪ੍ਰੋਗਰਾਮਾਂ ਕੀ ਸੁਣੀ ਹੈ। ਓਬਵੀਅਸਲੀ ਵੀ ਵਾਂਟ ਐਵਰੀਬਾਡੀ ਟੂ ਇੰਜੋਏ ਇਟ, ਇੰਜੋਏ ਵਟਐਵਰ ਵੀ ਆਰ ਬ੍ਰਿੰਗਿੰਗ ਫੋਰ ਯੂ। ਅਸਾਂ ਕੋਸ਼ਿਸ਼ ਕਰਦੇ ਹਾਂ ਆਪਣੀ ਤਰਫੋਂ, ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਣੀ ਹੈ ਕਿ ਇਹੋ ਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾਣ ਜਿਹੜੇ ਸਾਡੇ ਭੈਣਾਂ ਭਰਾ ਕੀ ਹਰ ਬੰਦੇ ਕੀ ਅੱਛੇ ਲੱਗਣ, ਚਾਹੇ ਉਹ ਤੁਸੀਂ ਇੱਥੇ ਯੂਕੇ 'ਚ ਅਸਾਂ ਚੁਣੀ ਰਹੋ, ਚੱਲ ਕਿਹੜਾ ਵੀ ਸੁਣੀ ਜੋ, ਨੋਟਿੰਗਹਮ ਇਜ਼ ਅ ਟੋਪ ਆਫ ਦ ਲਿਸਟ, ਨੋਟਿੰਗਹਮ, ਲੈਸਟਰ, ਡਰਬੀ, ਯੂਕੇ ਪੂਰੇ 'ਚ, ਕਿਉਂਕਿ ਵੀ ਆਨ ਡੈਬ ਰੇਡੀਓ ਨਾਓ, ਯੂ ਕੈਨ ਲਿਸਨ ਟੂ ਅਸ ਐਨੀ ਵੇ ਵਿਦ ਇਨ ਯੂਕੇ, ਯੂ ਟਿਊਨ ਇਨ ਡੈਬ ਰੇਡੀਓ, ਰੇਡੀਓ ਫਜ਼ਾ, ਉੱਥੇ ਉਸੀ ਰੇਡੀਓ ਫਜ਼ਾ 97.1 FM, ਉੱਥੇ ਤੁਸੀਂ ਟਿਊਨ ਇਨ ਕਰੀ ਸਕਦੇ ਹੋ। ਯੂ ਕੈਨ ਲਿਸਨ ਟੂ ਅਸ ਲਾਈਵ ਐਟ ਆਲ ਟਾਈਮਸ।